0: ਹਰ ਕੁੰਠ ਫੇਰੇ ਆਵੇ
1: ਹਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਖਿਨਮੇ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਦ੍ਰਿਸ਼ ਕਸ਼ੂ ਨਾ ਆਵੇ
0: ਤੇ ਸਤਕਾਲ ਦੇ ਦਿਸ ਪ੍ਰਗਟਾਵੇ
1: ਕੋ ਆਪਣੀ ਕਰੇ ਬਖਸ਼ੀਸ਼
0: ਤਾਂ ਕਾ ਲੇਖਾ ਨਾ ਗਣੇ ਜਗਦੀਸ਼
1: ਪਿੰਡ ਸਭ ਦਿਸ ਕੀ ਰਾਜ

0: ਕਛ ਸੰਗ ਨਾ ਜਾਵੇ।
1: ਲਸ਼ਕਰ ਮਨੁੱਖ ਉਪਰ ਕਰਿਆਸ,
0: ਬਲ ਪੀਤਰ ਤਾਂਕਾ ਹੋਏ ਬਿਨਾਸ਼,
1: ਤੇ ਆਪ ਜਾਣੇ ਬਲਵੰਤ,
0: ਖਿਨਮੈ ਹੋਏ ਜਾਏ ਪਸਮੰਤ,
1: ਸੈਨ ਬਦੇ ਆਪ ਅਹੰਕਾਰੀ,
0: ਧਰਮ ਰਾਜ ਤਿਸ ਕਰੇ ਖੁਵਾਰੀ,
1: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ,
0: ਸੋ ਜਨ ਨਾਨਕ ਦਰਗੇ ਪਰਵਾਨ,
1: ਕੋਟ ਕਰਮ ਕਰੇ ਹੋ ਤਾਰੇ,
0: ਸ਼ਰਮ ਪਾਵੇ ਸਗਲੇ ਬਿਰਧਾਰੇ।

0: ਸੰਤ ਪਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਵੀ ਤੇ ਟੁੱਟੇ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਏ
0: ਸੰਤ ਕਾ ਦੁਖੀ ਉੱਜੜ ਪਾਈਏ
1: ਸੰਤ ਕਾ ਦੁਖੀ ਅੰਤ ਤੇ ਥੋਤਾ
0: ਜਿਉਂ ਸਾਸ ਬਿਨਾ ਮਿਰਤਾ ਕੀ ਲੋਤਾ

0: ਕੀ ਨਾ ਮਰੇ ਨਾ ਜਿਵਾਈ ਹੈ।
1: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ,
0: ਸੰਤ ਕਾ ਦੁਖੀ ਉਠ ਚਲੇ ਨਿਰਾਸਾ।
1: ਸੰਤ ਕੇ ਦੁਖ ਨਾ ਦਿਸਤੇ ਕੋਏ,
0: ਜੈਸਾ ਪਾਵੇ ਤੈਸਾ ਕੋਈ ਹੋਏ।
1: ਕਹਿਆ ਕੀਰਤਨ ਮਿਟੇ ਕੋਏ,
0: ਨਾਨਕ ਜਾਣੇ ਸੱਚਾ ਸੋਏ।
1: ਸਭ ਕਰ ਦਿਸਕੇ ਉਹ ਕਰਨ।

0: ਸੋ ਹਰ ਜਨ ਰਹਿਤ
1: ਅੰਧਨ ਕੀਰਤਨ ਕੇਵਲ ਵਖਿਆਨ
0: ਗ੍ਰਹਿਸਥ ਮੈਂ ਸੋਈ ਨਿਰਬਾਨ
1: ਏਕ ਉਪਰ ਜਨ ਕੀ ਆਸਾ
0: ਕੱਟ ਗਏ ਜਮ ਕੀ ਫਾਸਾ
1: ਬਾਰ ਬਮ ਕੀ ਜਿਸਮਨ ਭੂਖ
0: ਨਾਨਕ ਤਿਸੇ ਨਾ ਲਾਗੇ।

0: ਆਪ ਸਮਾਇਆ
1: ਸੋਧਤ ਸੋਧਤ ਸੋਧਤ ਸਿਜਿਆ
0: ਗੁਰ ਪ੍ਰਸਾਦ ਤਤ ਸਾਹਿਬ ਬੁਝਿਆ
1: ਜਬ ਦੇਖੋ ਤਬ ਸਭ ਕੁਛ ਮੂਲ
0: ਨਾਨਕ ਸੋ ਸੋ ਕਮ ਸੋਈ ਅਸਤੂਲ
1: ਨਹਿ ਕਿ ਜਨਮੇ ਨਹਿ ਕਿ ਸਮਰੈ
0: ਆਪਣ ਚਲਤੇ ਆਪ ਹੀ ਕਰੇ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਤਾਰੇ ਸਭ ਸ੍ਰੇਸ਼ਟ

0: ਗੁਰ ਚਰਨ ਲਗਤ ਨਿਸਤਰ
1: ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਧਿਆਨ ਮੇ ਮਾਰਗ ਪਾਵੇ
0: ਤਿਉ ਸਾਧੂ ਸੰਗ ਮੇਰੇ ਜੋਤ ਪ੍ਰਗਟਾਵੇ
1: ਸੰਤਨ ਕੀ ਬਖਸ਼ੋ ਤੂਰ
0: ਨਾਨਕ ਕੀ ਹਰ ਲੋਚਾ ਪੂਰ
1: ਮੂਰਖ ਕਾਹੇ ਬਿਲ ਲਾਈਏ
0: ਪੂਰਬ ਲਿਖੇ ਕਾ

0: ਕੇ ਸਤ ਬਲਿਹਾਰੇ,
1: ਚਰਨ ਸਾਧ ਕੇ ਤੁਇ ਤੁਇ ਪੀਓ,
0: ਅਰਪ ਸਾਧ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸ਼ਨਾਨ,
0: ਸਾਧੂ ਪਰ ਜਾਈਏ ਕੁਰਬਾਨ,
1: ਸਾਧ ਸੇਵਾ ਵਡਭਾਗੀ ਪਾਈਏ,
0: ਸਾਧ ਸੰਗ ਹਰ ਕੀਰਤਨ ਗਾਈਏ,
1: ਅਨਕ ਵਿਘਨ ਤੇ ਸਾਧੂ ਰੱਖੇ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
1: ਉੜ ਗਈ ਸੰਤੈ ਦਰ ਆਇਆ,
0: ਸਰਬ ਸੁਖ ਨਾਨਕ।

0: ਸਤ ਸਤ ਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜੇ ਸਹਿ ਬਜਾਏ ਤੇ ਸਹਿ ਸਭ ਭਲੇ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਹਿਰਦੇ ਪਰਵੇਸ਼
1: ਸਤ ਨਿਰਤ ਬੂਜੇ ਜੇ ਕੋਏ
0: ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਸੁ ਕਰਨੇ ਹਾਰ
0: ਅਵਰ ਨਾ ਬੋਝ ਕਰਤ ਵਿਚਾਰ
1: ਕਰਤੇ ਕੀਮਤ ਨਾ ਜਾਣੇ ਕੀਆ
0: ਨਾਨਕ ਜੋਤਿ ਸੁਭਾਵੇ ਸੋ ਵਰਤੀਆ
1: ਵਿਸਮਨ

0: ਕੀ ਗਤ ਮਿਤ ਕੋਏ ਨਾ ਲਾਖੇ
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ
0: ਪ੍ਰਭ ਕੇ ਸੇਵਕ ਉੱਚਤੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ
1: ਨਿੱਕੀ ਕੀਰੀ ਮੈਂ ਕਲ ਰੱਖ
0: ਕਸਮ ਕਰੇ ਲਸਕਰ ਕੋਟ ਲੱਖ

0: ਅਸ਼ਟਪਦੀ
1: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕਟੇ
0: ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ

0: ਪਰ ਆਪਾ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਾ ਗੁਰ ਕੀ ਮਤਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ

0: ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕੀ ਮਨਸਾ ਪੂਰੀ ਪਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਇਆਲ
1: ਸੇਵਾ ਕੀਨੋ ਸਦਾ ਨਿਹਾਲ
0: ਬੰਧਨ ਗਾਢ ਮੁਕਤ ਜਨ ਭਇਆ
1: ਜਨਮ ਮਰਨ ਦੁਖ ਪਰਮ ਗਇਆ
0: ਪੁੰਨੀ ਸਰਦਾ ਸਭ ਪੂਰੀ
1: ਰਾਵਰਿਆ ਸਤ ਸੰਗ ਹਜੂਰੇ
0: ਜਿਸਕਾ ਸਾਥਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ
1: ਸੋ ਕਿਉਂ ਵਿਸਰੇ ਜੇ ਕੀਆ ਜਾਣੇ
0: ਸੋ ਕਿਉਂ ਵਿਸਰੇ ਜਿਨ

0: ਸਾਸ
1: ਸੰਤਾਂ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾਂ ਕੇ ਹਿਰਦੇ ਸਭ ਧਰਮ
1: ਸੰਤ ਜਨਾਂ ਸੁਣੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਾਤਾ ਤਿਸ ਕੀ ਏ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਏ ਸੋਈ ਸੁਖ ਮਾਨੈ
0: ਕਰਨ ਕਰਾਵਣ ਹਾਰ ਪ੍ਰਭ ਜਾਣੈ
1: ਅੰਤਰ ਵਸੇ ਮਾਰ ਵੀ ਓਹੀ
0: ਨਾਨਕ ਦਰਸ਼ਨ ਦੇਖ ਸਭ ਓਹੀ
1: ਆਪ ਸਤ ਕੀਆ ਸਭ ਸਤ
0: ਤਿਸ ਪ੍ਰਾਪਤ ਏ ਸਗਲੀ ਉਤਪਤ
1: ਪਾਵੇ ਤਾਂ ਕਰੇ ਵਿਸਥਾਰ
0: ਜਿਸ ਪਾਵੇ ਤਾਂ ਏਕ ਓਂਕਾਰ
1: ਅਣਖ ਕਲਾ ਲਖੀ ਨਾ ਜਾਏ
0: ਜਿਸ ਪਾਵੇ ਤਿਸ ਲਏ ਮਿਲਾਏ

0: ਕੀ
1: ਆਪ ਸਾਜਧਾਰੀ ਸਭ ਸਾਚ
0: ਬਹੁਤ ਬਹੁਤ ਆਪਣ ਸੰਗ ਰਾਚ
1: ਕੀ ਗਦਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸਕਾ ਕੀਆ ਸਭ ਪਰਵਾਨ
0: ਗੁਰ ਪ੍ਰਸਾਦ ਨਾਨਕ ਓ ਜਾਨ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਲਾਏ ਪ੍ਰਭ ਸੋਏ
1: ਓ ਧਨਵੰਤ ਕੁਲਵੰਤ ਭਦਵੰਤ
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪਰ ਸਾਧ ਸੰਗ ਜਗਤ ਤਰਾਇਆ
1: ਜਾਣੇ ਆਵਨ ਕਾ ਹੈ ਸੁਆਓ
0: ਜਾਣ

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੁਟਾਨ ਕੁੱਟ ਧੰਨਵਾਦ, ਜਿਨ੍ਹਾਂ ਨੇ ਰਹਿਮਤ ਕਰਕੇ ਆਪਣੀ ਸੇਵਾ ਆਪ ਲਈ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਚੱਲ ਕੇ ਆਏ ਹੋ ਭਾਈ ਜੀ ਆਇਆਂ ਨੂੰ, ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਜੋ ਸਮਾਂ ਬਾਕੀ ਦਾ ਹੈ ਇਸੇ ਤਰ੍ਹਾਂ ਵੱਧ ਚੜ੍ਹ ਕੇ ਆ ਕਰਕੇ ਹਾਜ਼ਰੀ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅੱਜ ਮੈਨੂੰ ਪਤਾ ਲੱਗਿਆ ਕਿ ਇੱਕ ਬੀਬੀ ਗੁਟਕੇ ਦੇ ਵਿੱਚ ਕਹਿੰਦੇ ਗਲਤੀ ਹੈ, ਜਿਹੜੀ ਗਲਤੀ ਹੈ ਉਹ ਆਪ ਤੁਸੀਂ ਠੀਕ ਨਹੀਂ ਕਰਨੀ, ਕਿਉਂਕਿ ਪਿੰਨ ਸ਼ਾਹੀ ਜਿਹੜੀ ਆ ਉਹੀ ਚਾਹੀਦੀ ਹੁੰਦੀ ਹੈ ਜਿਹੜੀ ਅੱਗੇ ਪਹਿਲਾਂ ਚੱਲਦੀ ਹੈ। ਦੂਜਾ ਗੁਟਕੇ ਤਕਰੀਬਨ ਸਾਰੇ ਇਹ ਸ਼ੁੱਧ ਕੀਤੇ ਹੋਏ ਹੁੰਦੇ ਨੇ, ਜੇ ਕੋਈ ਵਿੱਚੋਂ ਰਹਿ ਵੀ ਗਿਆ ਉਹ ਜੇ ਬਹੁਤਾ ਹੀ ਹੈ ਤਾਂ ਨਿਸ਼ਾਨੀ ਲਾ ਲਓ, ਪੇਪਰ ਸਾਈਡ 'ਤੇ ਰੱਖੋ, ਉਸਦਾ ਅੰਗ ਜਿਹੜਾ ਹੈ ਉਹ ਲਿਖ ਲਓ, ਤਾਂ ਕਿ ਆਪਾਂ ਬਾਅਦ ਦੇ ਵਿੱਚ ਇੱਕ ਦੋ ਗੁਟਕਿਆਂ ਦੇ ਨਾਲ ਮਿਲਾ ਕੇ ਜਾਂ ਗੁਰੂ ਸਾਹਿਬ ਦੇ ਵਿੱਚ ਜੋ ਅੰਕਿਤ ਹੈ ਬਾਣੀ ਉਸ ਦੇ ਨਾਲ ਮਿਲਾ ਕੇ ਫੇਰ ਸ਼ੁੱਧ ਕਰ ਸਕਦੇ ਹਾਂ। ਆਪਣੇ ਆਪ ਨਹੀਂ ਕਰ ਸਕਦੇ ਵੀ ਮੈਨੂੰ ਗਲਤ ਲੱਗਦਾ ਇਹ ਗਲਤ ਆ, ਸੋ ਆਪਣੇ ਆਪ ਨਹੀਂ ਕਰਨਾ, ਉਹਦਾ ਮਾਰਕ ਲਾ ਲਓ। ਸੋ ਧੰਨਵਾਦੀ ਹਾਂ, ਸਤਿਗੁਰ ਰਹਿਮਤ ਕਰਨ, ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣ। ਆਹ ਹੁਣ ਸਤਿਕਾਰਯੋਗ ਪਾਤਸ਼ਾਹ ਭਾਈ ਦਿਲਬਾਗ ਸਿੰਘ ਜੀ ਆਪ ਜੀ ਨੂੰ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਵਾਉਣਗੇ। ਸਰਵਣ ਕਰੀਏ ਜੀ, ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

Guru Vah, Guru Vah, Guru Vah, Guru Vah, Guru Vah, Guru Vah.

प्रणवत नानक तिनकी सरना जिन तू नाही विसरिया। आसा महला पंजवा।

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੇ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਪਾਤ ਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ

ਚੜਨ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਰਹਿਮਤ ਕੀਤੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ, ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਬੀਬੀ ਹਰਮਿੰਦਰ ਕੌਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ, ਸ੍ਰੀ ਮੁਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਆਉਣ ਸ਼ਾਮ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ। ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਸੋ ਸਭ ਸੰਗਤਾਂ ਹਾਜ਼ਰੀ ਭਰਿਆ ਕਰੋ। ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਜੋ ਸ਼ਹੀਦਾਂ ਦੀ ਯਾਦ ਵਿੱਚ, ਸੋ ਆਪ ਸੰਗਤਾਂ ਰੌਲ ਦੀ ਸੇਵਾ ਕਰ ਸਕਦੇ ਹੋ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ, ਜੋ ਹਰ ਸਾਲ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग जुगो जुग अटल चवर शतर तख्त दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ ਆਪ ਸਾਰੇ ਵਿਭਾਗੀ ਹੋ ਧੰਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ

ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਜੋ ਸਾਹਮਣੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਉਹ ਵਿਚਾਰ ਆਪਾਂ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਪਾਵਨ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਉਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ

ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮੇਰਾ ਪ੍ਰਭ ਲਾਏ ਤਾਂ ਕੋ ਲਾਗੈ। ਪਰਮਾਤਮਾ ਦੇ ਚਰਨਾਂ ਨਾਲ ਉਹੀ ਮਨੁੱਖ ਜੁੜਦਾ ਹੈ, ਗੁਰੂ ਚਰਨਾਂ ਨਾਲ ਉਹੀ ਮਨੁੱਖ ਜੁੜਦਾ ਹੈ, ਗੁਰੂ ਦੇ ਸ਼ਬਦ ਵਿੱਚ ਉਹੀ ਮਨੁੱਖ ਜੁੜਦਾ ਹੈ, ਗੁਰੂ ਚਰਨਾਂ ਵਿੱਚ ਉਸੇ ਮਨੁੱਖ ਦੀ ਲੀਨਤਾ ਬਣਦੀ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਇਸ ਪਾਸੇ ਲਾਏ। ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ। ਹੁਣ ਪਰਮਾਤਮਾ ਜਦੋਂ ਕਿਸੇ ਉੱਤੇ ਦਿਆਲ ਹੁੰਦਾ ਹੈ, ਕਿਸੇ 'ਤੇ ਮਿਹਰ ਕਰਦਾ ਹੈ, ਤਾਂ ਉਸ ਨੂੰ ਗੁਰੂ ਦਾ ਮਿਲਾਪ ਬਖਸ਼ਦਾ। ਸਤਿਗੁਰੂ ਜੀ ਕਿਰਪਾ ਕਰਕੇ ਉਸ ਦਾ ਮੇਲ ਪਰਮਾਤਮਾ ਦੇ ਨਾਲ ਕਰਾ ਦਿੰਦੇ ਨੇ, ਕਿਉਂਕਿ ਪਰਮਾਤਮਾ ਦੇ ਬਾਰੇ ਸਮਝ ਬਖਸ਼ ਦਿੰਦੇ ਨੇ। ਕੀ ਸਮਝ ਬਖਸ਼ਦੇ ਨੇ ਪਰਮਾਤਮਾ ਦੇ ਬਾਰੇ? ਪਰਮਾਤਮਾ ਇੱਕ ਹੈ, ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਹੈ। ਸਤਨਾਮ ਉਹਦਾ ਜਿਹੜਾ ਨਾਮ ਹੈ ਸਦੀ ਵੀ ਰਹਿਣ ਵਾਲਾ ਹੈ। ਕਰਤਾ ਪੁਰਖ ਉਹ ਸਾਰੇ ਸੰਸਾਰ ਦਾ ਰਚਣਹਾਰ ਹੈ, ਸਾਰਿਆਂ ਦੇ ਅੰਦਰ ਵੀ ਵਿਰਾਜਮਾਨ ਹੈ। ਨਿਰਭਉ ਉਸ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰ ਇਹ ਸਮਝ ਤਾਂ ਗੁਰਬਾਣੀ ਤੋਂ ਲੱਗਦੀ ਹੈ, ਗੁਰੂ ਤੋਂ ਲੱਗਦੀ ਹੈ। ਪਰਮਾਤਮਾ ਨਿਰਭਉ ਹੈ, ਨਿਰਵੈਰ, ਉਸ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ। ਹਾਂ, ਅਸੀਂ ਲੋਕੀ ਵੈਰ ਕਮਾ ਬੈਠਦੇ ਹਾਂ, ਉਸ ਪਰਮਾਤਮਾ ਨੂੰ ਵੀ ਕਈ ਵਾਰ ਬੜਾ ਕੁਝ ਕਹਿ ਜਾਂਦੇ ਹਾਂ ਜੋ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸੁਭਾਵਿਕ ਗੱਲ ਹੈ ਸਾਧ ਸੰਗਤ ਜੀ, ਉਸ ਪਰਮਾਤਮਾ ਦੇ ਉੱਤੇ ਕਿਸੇ ਦਾ ਵੀ ਹੁਕਮ ਨਹੀਂ ਚੱਲ ਸਕਦਾ, ਕਿਸੇ ਪਦਵੀ ਦਾ, ਕਿਸੇ ਰੁਤਬੇ ਦਾ, ਕਿਸੇ ਤਾਕਤ ਦਾ, ਕਿਸੇ ਪੈਸੇ ਦਾ, ਧਨ ਦੌਲਤ ਦਾ, ਗਿਆਨ ਦਾ। ਸੰਸਾਰ 'ਚ ਕੋਈ ਤਾਕਤ ਇਹੋ ਜਿਹੀ ਨਹੀਂ ਜਿਹੜੀ ਪਰਮਾਤਮਾ ਨੂੰ ਡਰਾ ਸਕੇ। ਉਹ ਨਿਰਭਉ ਹੈ, ਨਹੀਂ ਡਰਦਾ ਉਹ ਕਿਸੇ ਤੋਂ। ਇੱਕ ਹੋਰ ਬੜੇ ਕਮਾਲ ਦੀ ਗੱਲ, ਜਿਹੜੇ ਉਸ ਨਿਰਭਉ ਦੇ ਨਾਲ ਜੁੜ ਜਾਂਦੇ ਨੇ ਉਹ ਵੀ ਨਿਰਭਉ ਹੋ ਜਾਂਦੇ ਨੇ, ਉਹਨਾਂ ਦੇ ਵੀ ਸਾਰੇ ਡਰ ਲੈ ਜਾਂਦੇ ਨੇ, ਉਹ ਵੀ ਨਹੀਂ ਡਰਦੇ, ਇੰਨੇ ਨਿਡਰ ਹੋ ਜਾਂਦੇ ਨੇ, ਭਾਵੇਂ ਉਹਨਾਂ ਦੇ ਪ੍ਰਾਣ ਚਲੇ ਜਾਣ, ਜਾਨ ਉਹਨਾਂ ਦੀ ਚਲੀ ਜਾਵੇ, ਉਹਨਾਂ ਦੇ ਭਾਵੇਂ ਬੰਦ ਬੰਦ ਕੱਟੇ ਜਾਣ, ਭਾਵੇਂ ਚਰਖੀ 'ਤੇ ਉਹਨਾਂ ਨੂੰ ਚੜਾ ਦੇਣ, ਭਾਵੇਂ ਉਹਨਾਂ ਦੇ ਖੋਪਰ ਲਾ ਦੇਣ, ਪਰ ਉਹ ਡਰਦੇ ਨਹੀਂ। ਜੇਕਰ ਡਰਦੇ ਤਾਂ ਫਿਰ ਆਪਣੀ ਈਨ ਨਾ ਮੰਨ ਲੈਂਦੇ ਕਿ ਜ਼ਰੂਰਤ ਸੀ ਭਾਈ ਮਨੀ ਸਿੰਘ ਜੀ ਨੂੰ ਬੰਧ ਬੰਧ ਕਟਵਾਉਣ ਦੀ, ਕੀ ਲੋੜ ਸੀ ਭਾਈ ਤਾਰੂ ਸਿੰਘ ਜੀ ਨੂੰ ਆਪਣਾ ਖੋਪਰ ਲੁਕਾਉਣ ਦੀ, ਕੀ ਲੋੜ ਸੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰੇ ਜਾਣ ਦੀ, ਭਾਈ ਸਤੀ ਦਾਸ ਜੀ ਨੂੰ ਰੂਹ 'ਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ, ਕੀ ਲੋੜ ਸੀ ਭਾਈ ਦਿਆਲਾ ਜੀ ਨੂੰ ਦੇਗ 'ਚ ਬਹਾਲ ਕੇ ਉਬਾਲ ਦਿੱਤਾ, ਕੀ ਲੋੜ ਸੀ? ਇੱਕੋ ਹੀ ਬੋਲ ਤਾਂ ਕਹਿਣਾ ਪੈ ਰਿਹਾ ਸੀ, ਅਸੀਂ ਆਪਣਾ ਧਰਮ ਛੱਡਿਆ, ਤੁਹਾਡਾ ਧਰਮ ਪ੍ਰਵਾਨ ਕੀਤਾ, ਬਸ ਇੱਕ ਬੋਲ 'ਚ ਵੀ ਜਾਨ ਬਚ ਰਹੀ ਸੀ, ਇਹ ਇੰਨੇ ਤਸੀਏ ਜਿਹੜੇ ਜ਼ਾਲਮ ਦਿੰਦੇ ਸੀ ਇਹਨਾਂ ਤੋਂ ਬਚਿਆ ਜਾ ਸਕਦਾ ਸੀ, ਬਸ ਇੱਕੋ ਹੀ ਬੋਲ ਕਹਿਣਾ ਸੀ ਵੀ ਇਸਲਾਮ ਕਬੂਲ ਹੈ, ਬਸ ਕੁਝ ਵੀ ਨਹੀਂ ਸੀ ਹੋਣਾ। ਪਰ ਉਹਨਾਂ ਦੇ ਅੰਦਰ ਡਰ ਨਹੀਂ ਸੀ, ਕਿਉਂ ਨਹੀਂ ਸੀ? ਕਿਤੇ ਕਿਉਂ ਡਰ ਖਤਮ ਹੋ ਗਿਆ? ਕਿਉਂਕਿ ਨਿਰਭਉ ਨਾਲ ਜੁੜੇ ਹੋਏ ਸੀ। ਉਸ ਵੇਲੇ ਵੀ, ਅੱਜ ਵੀ, ਅੱਗੇ ਵੀ ਜਿਹੜਾ ਉਸ ਨਿਰਭਉ ਨਾਲ ਜੁੜ ਜਾਂਦਾ ਹੈ
ਪਰ ਦਿਖਾਵਾ ਮਾਤਰ ਨਾ ਹੋਵੇ। ਸੱਚਾਈ ਇਹ ਵੀ ਹੈ, ਜੇਕਰ ਬਾਹਰੋਂ ਦਿਖਾਵਾ ਹੋਵੇ ਸਿਰਫ, ਉਹ ਤਾਂ ਫਿਰ ਡਰ ਜਾਂਦਾ ਹੈ। ਦਿਖਾਵਾ ਨਹੀਂ, ਜਿਹੜਾ ਸੱਚਮੁੱਚ ਰੱਬ ਨਾਲ ਜੁੜਿਆ ਹੋਵੇ, ਨਿਰਭਉ ਨਾਲ ਜੁੜਿਆ ਹੋਵੇ। ਕਾਰਨ ਕੀ ਹੈ, ਕਿਉਂ ਨਹੀਂ ਡਰਦੇ? ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛੀਏ। ਨਿਰਭਉ ਜਪੈ ਸਗਲ ਭਉ, ਬਸ ਇਹ ਕਾਰਨ ਹੈ ਜੀ। ਉਹ ਨਿਰਭਉ ਨੂੰ ਜਪਦੇ ਨੇ, ਨਿਰਭਉ ਨੂੰ ਯਾਦ ਰੱਖਦੇ ਨੇ, ਪਰਮਾਤਮਾ ਨੂੰ ਯਾਦ ਰੱਖਦੇ ਨੇ, ਉਹ ਫਿਰ ਨਹੀਂ ਡਰਦੇ। ਉਹ ਪਰਮਾਤਮਾ ਨਿਰਭਉ ਹੈ, ਨਿਰਵੈਰ ਹੈ, ਅਕਾਲ ਹੈ। ਕਿਸ ਤੋਂ ਪਤਾ ਲੱਗੇਗਾ, ਕਿਵੇਂ ਪਤਾ ਲੱਗੇਗਾ? ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਰਾਹੀਂ ਪਤਾ ਲੱਗੇਗਾ, ਉਸ ਤਰ੍ਹਾਂ ਤਾਂ ਨਹੀਂ ਪਤਾ ਲੱਗੇਗਾ। ਜਦੋਂ ਗੁਰੂ ਦੀ ਪਾਵਨ ਬਾਣੀ ਸੁਣਾਂਗੇ, ਗੁਰੂ ਦੇ ਵਚਨ ਸਾਨੂੰ ਸਮਝਾਉਂਦੇ ਨੇ ਸਭ ਕੁਝ, ਉਸ ਪਰਮਾਤਮਾ ਦੇ ਬਾਰੇ ਬਿਆਨ ਕਰਦੇ ਨੇ। ਅਕਾਲ, ਕਾਲ ਨੇ ਅੱਜ ਤੱਕ ਛੱਡਿਆ ਕਿਸੇ ਨੂੰ? ਮੌਤ ਨੇ ਛੱਡਿਆ? ਨਹੀਂ ਛੱਡਦੀ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਤੀਰ, ਬਸ ਜਿਹਦੀ ਵਾਰੀ ਆ ਗਈ। ਗਰੀਬ ਹੋਵੇ, ਅਮੀਰ ਹੋਵੇ, ਰਾਜਾ ਹੋਵੇ, ਪ੍ਰਜਾ ਹੋਵੇ, ਵੱਡੇ ਵੱਡੇ ਗਿਆਨੀ ਧਿਆਨੀ ਰਿਸ਼ੀ ਮੁਨੀ ਪੀਰ ਪੈਗੰਬਰ ਓਲੀਏ ਅਵਤਾਰ ਇਸ ਸੰਸਾਰ ਵਿੱਚ ਆਏ, ਪਰ ਕਾਲ ਨੇ ਕਿਸੇ ਨੂੰ ਨਹੀਂ ਛੱਡਿਆ, ਮੌਤ ਨੇ ਕਿਸੇ ਨੂੰ ਨਹੀਂ ਛੱਡਿਆ। ਪਰ ਉਸ ਪਰਮਾਤਮਾ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ। ਅਕਾਲ ਜਿਹੜਾ ਮੂਲਕ ਅੱਖਰ ਹੈ ਨਾ, ਉਹ ਹੈ ਕਾਲ, ਤੇ ਕਾਲ ਦਾ ਭਾਵ ਮੌਤ, ਸਮਾਂ। ਐੜਾ ਪਹਿਲੇ ਲਗਾਇਆ ਸਤਿਗੁਰੂ ਜੀ ਨੇ ਵੀ ਉਸ ਪਰਮਾਤਮਾ ਦੇ ਉੱਤੇ ਕਾਲ ਦਾ, ਸਮੇਂ ਦਾ, ਮੌਤ ਦਾ ਕੋਈ ਪ੍ਰਭਾਵ ਨਹੀਂ। ਅਕਾਲ ਮੂਰਤ, ਉਸਦੀ ਜਿਹੜੀ ਹੋਂਦ ਹੈ, ਉਸਦੀ ਜਿਹੜੀ ਹਸਤੀ ਹੈ, ਉਹ ਮੌਤ ਤੋਂ ਪਰੇ ਹੈ। ਨਹੀਂ ਤਾਂ ਕਿੰਨੇ ਕਿੰਨੇ ਹਾਥੀ ਵਰਗਿਆਂ ਨੂੰ ਮੌਤ ਢਾ ਦਿੰਦੀ ਹੈ, ਜਿੰਨਾ ਮਰਜ਼ੀ ਬਲ ਹੋਵੇ। ਤੁਸੀਂ ਦੇਖਦੇ ਹੋ ਕਈ ਕਈ ਬੰਦਿਆਂ ਦੇ ਸਰੀਰ ਬੜੇ ਸੋਹਣੇ ਤਕੜੇ ਹੁੰਦੇ ਨੇ, ਬੜੇ ਤਾਕਤਵਰ ਹੁੰਦੇ ਨੇ, ਪਤਾ ਚੱਲਿਆ ਬੰਦਾ ਦੇਖਦਿਆਂ ਦੇਖਦਿਆਂ ਚਲਾ ਗਿਆ। ਉਹ ਕੀ ਸੀ? ਸਰੀਰ ਤਾਂ ਬਿਲਕੁਲ ਤੰਦਰੁਸਤ ਸੀ, ਸਰੀਰ ਤਾਂ ਬੜਾ ਤਾਕਤਵਰ ਸੀ, ਅਜੇ ਬਿਮਾਰੀਆਂ ਵੀ ਨਹੀਂ ਸੀ ਬੰਦੇ ਨੂੰ, ਪਰ ਪਰਮਾਤਮਾ ਦੇ ਦਰ ਦਾ ਸੱਦਾ ਆਇਆ। ਇੱਕ ਤੰਦਰੁਸਤ ਬੰਦਾ ਦੇਖਦਿਆਂ ਦੇਖਦਿਆਂ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ। ਇਹ ਕੀ ਹੈ? ਇਹ ਉਸ ਪਰਮਾਤਮਾ ਦੀ ਹੋਂਦ ਹੈ, ਉਸਦੀ ਮਰਜ਼ੀ ਹੈ, ਉਸਦਾ ਹੁਕਮ ਹੈ। ਪਰ ਉਸ ਪਰਮਾਤਮਾ ਦੇ ਉੱਤੇ ਮੌਤ ਦਾ ਕੋਈ ਪ੍ਰਭਾਵ ਨਹੀਂ। ਕਿਉਂ ਨਹੀਂ? ਕਿਉਂਕਿ ਉਹ ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਵਿੱਚ ਨਹੀਂ, ਅਜੂਨੀ। ਸਾਰਿਆਂ ਨੂੰ ਕਿਸੇ ਨਾ ਕਿਸੇ ਜੂਨ ਵਿੱਚ ਸਾਰਿਆਂ ਨੇ ਜਨਮ ਲਿਆ, ਪਰ ਉਹ ਪਰਮਾਤਮਾ ਤਾਂ ਜੂਨਾਂ ਤੋਂ ਰਹਿਤ ਹੈ, ਕਿਵੇਂ ਮਾਰੇਗੀ ਮੌਤ? ਮੌਤ ਨੂੰ ਤਾਂ ਉਹੀ ਹੁਕਮ ਕਰਦਾ ਹੈ। ਸਹਿ ਭੰਗ, ਇਹ ਪਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸੁਣ ਕੇ ਲੱਗੇ ਕਿ ਵੀ ਪਰਮਾਤਮਾ ਸਵੈ ਪ੍ਰਕਾਸ਼ਮਾਨ ਹੈ, ਆਪਣੇ ਆਪ ਤੋਂ। ਭਗਤ ਨਾਮਦੇਵ ਜੀ ਕਹਿੰਦੇ ਨੇ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਅਸ ਉਸਗਾ, ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਪੁਰਸਾ ਦਮਰਾ, ਸਭ ਤੋਂ ਪਹਿਲਾਂ ਉਹ ਪਰਮਾਤਮਾ ਆਪਣੇ ਆਪ ਪ੍ਰਕਾਸ਼ਮਾਨ ਹੋਇਆ ਹੈ, ਸਭ ਤੋਂ ਪਹਿਲਾਂ ਉਸਦੀ ਹੋਂਦ ਆਪਣੇ ਆਪ ਤੋਂ ਹੈ। ਅਥੋਨ ਪੁਰਸਾ ਦਮਰਾ, ਆਪਣੇ ਆਪ ਤੋਂ ਬਾਅਦ ਉਸਨੇ ਮਾਇਆ ਦੀ ਰਚਨਾ ਕੀਤੀ। ਮਾਇਆ ਤੇ ਉਸ ਪਰਮਾਤਮਾ ਦਾ ਮੇਲ ਹੋਇਆ ਕਿ ਕਹਿਣ ਲੱਗੇ ਇਹ ਸੋਹਣਾ ਜਿਹਾ ਸਾਰਾ ਸੰਸਾਰ ਉਸ ਪਰਮਾਤਮਾ ਨੇ ਬਣਾ ਦਿੱਤਾ। ਪਰ ਇਹੋ ਜਿਹਾ ਪਰਮਾਤਮਾ, ਇੰਨੀ ਸਮਰੱਥਾ ਵਾਲਾ ਪਰਮਾਤਮਾ ਮਿਲੇ ਕਿਵੇਂ? ਕਹਿਣ ਲੱਗੇ ਬਸ ਇੱਕੋ ਹੀ ਤਰੀਕਾ ਹੈ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਮਿਲਣਾ ਹੈ,
ਤੇ ਫਿਰ ਜਿਹੜਾ ਇੰਨੀ ਸਮਰਥਾ ਵਾਲੇ ਜਿਸ ਪਰਮਾਤਮਾ ਦੇ ਅੰਦਰ ਇੰਨੇ ਗੁਣ ਨੇ, ਜਿਹੜਾ ਪਰਮਾਤਮਾ ਇਸ ਤਰ੍ਹਾਂ ਦਾ ਹੈ, ਇੰਨਾ ਪਾਵਰਫੁੱਲ ਹੈ, ਤੇ ਫਿਰ ਜਿਹੜੇ ਉਸ ਦੇ ਨਾਲ ਜੁੜ ਜਾਂਦੇ ਨੇ, ਉਸ ਦੀ ਭਜਨ ਬੰਦਗੀ ਕਰਦੇ ਨੇ, ਫਿਰ ਉਹ ਵੀ ਨਹੀਂ ਡਰਦੇ, ਉਹ ਵੀ ਨਿਰਭਉ ਹੋ ਜਾਂਦੇ ਨੇ। ਪਰ ਜੇ ਕਿਤੇ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੋ ਰਹੀ, ਜੇ ਗੁਰੂ ਨਾਲ ਮੇਲ ਨਹੀਂ ਹੋ ਰਿਹਾ, ਤੇ ਫਿਰ ਗੁਰੂ ਰਾਮਦਾਸ ਪਿਤਾ ਜੀ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਦੱਸੋ ਸਾਨੂੰ, ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਵੀ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਵੇ, ਅਸੀਂ ਵੀ ਪਰਮਾਤਮਾ ਦਾ ਨਾਮ ਜਪ ਸਕੀਏ, ਉਹਦੀ ਭਜਨ ਬੰਦਗੀ ਕਰ ਸਕੀਏ। ਸਤਿਗੁਰੂ ਜੀ ਸਾਨੂੰ ਤਰੀਕਾ ਦੱਸ ਦਿਓ। ਕਿਸੇ ਨੂੰ ਕਹੋ ਭਾਈ ਤੂੰ ਇਹ ਕੰਮ ਕਰ ਦੇ, ਉਸ ਬੰਦੇ ਦੇ ਵਾਸਤੇ ਮੁਸ਼ਕਲ ਹੋਏਗਾ ਬਹੁਤ। ਜੇਕਰ ਉਸਨੂੰ ਕਹੋ ਭਾਈ ਮੈਨੂੰ ਤਰੀਕਾ ਦੱਸ ਦੇ, ਉਹ ਇੱਕਦਮ ਦੱਸ ਦੇਗਾ, ਛੇਤੀ ਦੱਸ ਦੇਗਾ ਵੀ ਤਰੀਕਾ ਦੱਸਣ 'ਚ ਕੀ ਜਾਂਦਾ ਹੈ। ਤਰੀਕਾ ਦਾ ਪੁੱਛ ਲਓ, ਕਿਸ ਨੂੰ ਪੁੱਛਣਾ? ਆਪਣੇ ਸਤਿਗੁਰੂ ਜੀ ਨੂੰ ਪੁੱਛਦੇ ਹਾਂ, ਸਤਿਗੁਰੂ ਜੀ ਤੁਸੀਂ ਦੱਸੋ ਅਸੀਂ ਪਰਮਾਤਮਾ ਦੇ ਨਾਲ ਕਿਵੇਂ ਜੁੜ ਸਕਦੇ ਹਾਂ। ਗੁਰੂ ਰਾਮਦਾਸ ਪਿਤਾ ਜੀ ਦਾ ਸ਼ਬਦ ਹੈ ਸੋਰਠ ਰਾਗ ਵਿੱਚ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ, ਮੇਰੇ ਗੋਬਿੰਦ। ਇੱਥੇ ਵਿਸਰਾਮ ਹੈ, ਥੋੜਾ ਜਿਹਾ ਰੁਕ ਕੇ ਪਾਠ ਕਰਨਾ ਹੈ ਕਿਉਂਕਿ ਸੰਬੋਧਨ ਹੈ ਗੋਬਿੰਦ ਨੂੰ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਿਆਈ, ਗੁਰਮਤ ਰਾਮ ਨਾਮ ਪਰਗਾਸੋ ਸਦਾ ਰਹੋ। ਜਿਹਨਾਂ ਨੂੰ ਯਾਦ ਹੈ ਸਾਰੇ ਬੋਲ ਦਿਆ ਕਰੋ, ਸਦਾ ਰਹੋ ਸ਼ਰਨਾਈ। ਇਹਦਾ ਪਾਰਥ ਕਰੀਏ, ਖੁਲਾਸਾ ਕਰੀਏ ਇਹਦਾ। ਜੇਕਰ ਕਿਰਪਾ ਨਹੀਂ ਹੋ ਰਹੀ ਵਾਹਿਗੁਰੂ ਦੀ, ਜੇਕਰ ਸਾਡਾ ਗੁਰੂ ਨਾਲ ਮੇਲ ਨਹੀਂ, ਤਾਂ ਸਮਝ ਲਓ ਵੀ ਉਹ ਪਰਮਾਤਮਾ ਸਾਡੇ ਤੇ ਦਿਆਲੂ ਨਹੀਂ। ਜੇ ਉਹ ਦਿਆਲੂ ਨਹੀਂ ਤਾਂ ਫਿਰ ਆਪਾਂ ਉਹਦੇ ਅੱਗੇ ਫਰਿਆਦ ਤਾਂ ਕਰ ਸਕਦੇ ਹਾਂ, ਕਿਉਂਕਿ ਇਹ ਮੈਂ ਨਹੀਂ ਕਹਿੰਦਾ, ਇਹ ਗੁਰਬਾਣੀ ਕਹਿੰਦੀ ਆ ਵੀ ਬੰਦੇ ਤੈਨੂੰ ਕੋਈ ਭੀੜ ਹੈ, ਤੈਨੂੰ ਕੁਝ ਮੰਗਣਾ ਹੈ, ਮੰਗ ਲੈ। ਪਰ ਮੰਗਣਾ ਕਿਵੇਂ ਹੈ? ਅਰਦਾਸ ਕਰਕੇ ਮੰਗਣਾ ਹੈ, ਅਰਜੋਈ ਕਰਨੀ ਹੈ, ਮੰਗ ਲੈ। ਆਪਾਂ ਮੰਗਦੇ ਨਹੀਂ, ਸਤਿਗੁਰੂ ਜੀ ਕੋਲ ਆ ਕੇ ਕਿੰਨੀ ਮੰਗਾਂ ਰੱਖਦੇ ਆਪਣੇ, ਸਤਿਗੁਰੂ ਜੀ ਸਾਨੂੰ ਇਹ ਕੁਝ ਦੇ ਦਿਓ, ਸਾਨੂੰ ਇਹ ਕੁਝ ਦੇ ਦਿਓ, ਸਾਨੂੰ ਇਹ ਕੁਝ ਦੇ ਦਿਓ। ਆਪਾਂ ਸਾਰੇ ਕਰਦੇ ਹਾਂ ਅਰਦਾਸ। ਤੇ ਸਿੱਖ ਰਹਿ ਤੇ ਮਰਿਆਦਾ ਵਿੱਚ ਤਾਂ ਇਹ ਗੱਲ ਬੜੀ ਸਾਫ ਤੌਰ ਤੇ ਲਿਖੀ ਹੋਈ ਹੈ ਕਿ ਅਰਦਾਸ ਸਿੱਖ ਦੀ ਜ਼ਿੰਦਗੀ ਦਾ ਅਭਿੰਨ ਅੰਗ ਹੈ। ਸਿੱਖ ਦੇ ਘਰ 'ਚ ਬੱਚਾ ਜੰਮੇ, ਸ਼ੁਕਰਾਨੇ ਦੀ ਅਰਦਾਸ ਹੈ। ਬੱਚੇ ਦਾ ਨਾਂ ਰੱਖਿਆ ਜਾਏ, ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਹੈ। ਸਿੱਖ ਆਪਣੇ ਬੱਚੇ ਨੂੰ ਸਕੂਲੇ ਪਾਏ, ਪਹਿਲਾਂ ਅਰਦਾਸ ਹੈ। ਸਿੱਖ ਆਪਣੇ ਬੱਚੇ ਦਾ ਰਿਸ਼ਤਾ ਕਰੇ, ਵਿਆਹ ਕਰੇ, ਅਰਦਾਸ ਹੈ। ਸਿੱਖ ਨਵਾਂ ਮਕਾਨ ਨਵੀਂ ਦੁਕਾਨ ਲਏ, ਪਹਿਲਾਂ ਅਰਦਾਸ ਕਰਨੀ ਹੈ। ਤੇ ਅਖੀਰਲੇ ਸਮੇਂ ਜਦੋਂ ਇਸ ਸੰਸਾਰ ਤੋਂ ਜਾਂਦਾ ਬੰਦਾ ਫਿਰ ਵੀ ਅਰਦਾਸ ਹੈ। ਇੱਕ ਉਹ ਅਰਦਾਸ ਹੈ ਜਿਸ ਨੂੰ ਨਾਂ ਦਿੱਤਾ ਜਾਂਦਾ ਹੈ ਅੰਤਮ ਅਰਦਾਸ, ਆਖਰੀ ਅਰਦਾਸ, ਜ਼ਿੰਦਗੀ ਦੀ ਆਖਰੀ ਅਰਦਾਸ। ਮਨੁੱਖਾ ਜਨਮ ਦੀ ਆਖਰੀ ਅਰਦਾਸ ਕਿਸ ਵਾਸਤੇ? ਵਾਹਿਗੁਰੂ ਜੀ ਕਿਰਪਾ ਕਰਿਓ, ਇਸ ਸੰਸਾਰ ਵਿੱਚ ਵਿਚਰਦੀਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਇਸ ਜੀਵ ਪਾਸੋਂ, ਉਹਨਾਂ ਨੂੰ ਮੁਆਫ ਕਰ ਦਿਓ, ਹਮੇਸ਼ਾ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਇਹ ਅਰਦਾਸ, ਅਰਦਾਸ ਤੋਂ ਬਿਨਾਂ ਤਾਂ ਸਿੱਖ ਰਹਿ ਨਹੀਂ ਸਕਦਾ। ਅਰਦਾਸ ਜਦੋਂ ਮੀਰ ਮੰਨੂ ਦੇ ਸਮੇਂ ਸਿੱਖਾਂ ਤੇ ਅੱਤ ਦੇ ਅਤਿਆਚਾਰ ਹੋਏ, ਅੱਤ ਦੇ ਅਤਿਆਚਾਰ ਜਿਹੜੀਆਂ ਸਿੰਘਣੀਆਂ ਨੂੰ ਕੈਦ ਵਿੱਚ ਬੰਦ ਕੀਤਾ ਜਾਂਦਾ ਸੀ,
ਉਹਨਾਂ ਤੋਂ ਚੱਕੀ ਚਲਵਾਈ ਜਾਂਦੀ ਸੀ, ਉਹਨਾਂ ਨੂੰ ਅੰਨ ਦਿੱਤਾ ਜਾਂਦਾ ਸੀ, ਤੁਸੀਂ ਇਹ ਪੀਣਾ ਹੈ, ਇਹ ਚੱਕੀ ਚਲਾਉਣੀ ਹੈ। ਸਿਰਫ ਇਹੀ ਨਹੀਂ, ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਟੋਟੇ ਕਰਦੇ ਨੇ ਜ਼ਾਲਮਾਂ ਦੇ, ਛੋਟੇ ਛੋਟੇ ਬੱਚਿਆਂ ਦੇ, ਉਹਨਾਂ ਤੋਂ ਖੋ ਕੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਦੇ ਨੇ, ਉਹਨਾਂ ਟੋਟਿਆਂ ਦੇ ਹਾਰ ਬਣਾ ਕੇ ਉਹਨਾਂ ਮਾਤਾਵਾਂ ਭੈਣਾਂ ਨੇ ਜਿਹੜੇ ਸਿੰਘਣੀਆਂ ਸਨ ਉਹਨਾਂ ਦੇ ਗਲੇ 'ਚ ਹਾਰ ਪਾ ਦੇਣੇ ਬੱਚਿਆਂ ਦੇ ਟੋਟਿਆਂ ਦੇ। ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਜ਼ਾਲਮਾਂ ਨੇ ਉੱਤੇ ਉਛਾਲਣਾ ਤੇ ਥੱਲੇ ਨੇਜੇ ਤੇ ਟੰਗ ਦੇਣਾ, ਥੱਲੇ ਨੇਜਾ ਕਰ ਦੇਣਾ ਛੋਟੇ ਛੋਟੇ ਬੱਚਿਆਂ ਨੂੰ। ਉਹਨਾਂ ਦੇ ਲਹੂ ਦੀਆਂ ਧਾਰਾਂ ਵਗਦੀਆਂ ਸਨ। ਉਹ ਮਾਤਾਵਾਂ ਨੇ, ਉਹਨਾਂ ਸਿੰਘਣੀਆਂ ਨੇ, ਕਿਹੜੀ ਸਿੰਘਣੀਆਂ, ਜਿਹਨਾਂ ਨੂੰ ਅੱਜ ਵੀ ਅਸੀਂ ਇੱਕ ਦਿਨ 'ਚ ਕਈ ਵਾਰ ਯਾਦ ਕਰਦੇ ਹਾਂ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਨਾਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ। ਉਹ ਸਿੰਘਣੀਆਂ, ਕਿੰਨਾ ਜਜ਼ਬਾ, ਕਿੰਨਾ ਵੱਡਾ ਜਿਗਰਾ ਉਹਨਾਂ ਦਾ, ਕੀ ਸੀ ਉਹਨਾਂ ਕੋਲ। ਜਦੋਂ ਉਹ ਫੇਰ ਵੀ ਨਾ ਡੋਲੀਆਂ ਤੇ ਮੀਰ ਮੰਨੂ ਨੇ ਆਪਣੇ ਸਿਪਾਹੀਆਂ ਨੂੰ ਇਹ ਗੱਲ ਕਹੀ ਸੀ ਕਿ ਇਹ ਆਪਣੇ ਧਰਮ ਵਿੱਚ ਅਜੇ ਵੀ ਪਰਪੱਕ ਹੈਗੀਆਂ, ਕਿਹੜੀ ਇਹਨਾਂ ਕੋਲ ਪਾਵਰ ਹੈ ਜੋ ਇਹਨਾਂ ਨੂੰ ਡੋਲਣ ਨਹੀਂ ਦਿੰਦੀ, ਇਸ ਤੋਂ ਜ਼ਿਆਦਾ ਅਤਿਆਚਾਰ ਹੋਰ ਕੀ ਕਰੀਏ ਇਹਨਾਂ 'ਤੇ, ਕਿਉਂਕਿ ਸਾਰੇ ਪਰਿਵਾਰ ਵਾਲੇ ਹੈਗੇ, ਸਾਰੇ ਬੱਚਿਆਂ ਵਾਲੇ। ਬੱਚਿਆਂ ਵਿੱਚ ਤਾਂ ਮਾਤਾ ਪਿਤਾ ਜੀ ਜਿੰਦ ਜਾਨ ਵਸਦੀ ਹੈ। ਮਾਤਾ ਪਿਤਾ ਤਾਂ ਕਹਿੰਦੇ ਬੱਚੇ ਨੂੰ ਥੋੜ੍ਹੀ ਜਿਹੀ ਉਂਗਲ ਦੁੱਖ, ਜੇ ਮਾਤਾ ਪਿਤਾ ਕਹਿੰਦੇ ਵਾਹਿਗੁਰੂ ਜੀ ਇਸ ਬੱਚੇ ਦਾ ਦੁੱਖ ਸਾਨੂੰ ਦੇ ਦਿਓ, ਸਾਡੇ ਬੱਚੇ ਨੂੰ ਨਵਾਂ ਨਿਰੋਇਆ ਕਰ ਦਿਓ, ਇਸ ਬੱਚੇ ਦਾ ਦੁੱਖ, ਸਾਡੇ ਬੱਚੇ ਦਾ ਦੁੱਖ ਸਾਨੂੰ ਦੇ ਦਿਓ। ਤੇ ਉਹਨਾਂ ਬੱਚਿਆਂ ਦੇ ਸਰੀਰ ਦੇ ਟੋਟੇ ਕਰਕੇ ਮਾਤਾਵਾਂ ਦੇ ਗਲੇ 'ਚ ਹਾਰ ਪਾਏ ਜਾਣ, ਤੇ ਫੇਰ ਵੀ ਸ਼ੁਕਰਾਨਾ ਕਰਨਾ, ਸ਼ਾਮ ਦਾ ਸਮਾਂ ਹੋਣਾ, ਜ਼ਾਲਮਾਂ ਦੇ ਕਹਿਰ ਦਾ, ਕਹਿਰ ਦੀ ਸ਼ਾਮ ਹੋਣੀ, ਅੱਤ ਦਾ ਕਹਿਰ, ਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ, ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ, ਤੇ ਅਰਦਾਸ ਪਤਾ ਕੀ ਕਰਨੀ, ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਪਹਿਲਾਂ ਪਾਵਨ ਬਾਣੀਆਂ ਦੀ ਅਰਦਾਸ ਕਰਨੀ, ਤੇ ਫਿਰ ਇਹ ਗੱਲ ਕਹਿਣੀ ਆਪ ਜੀ ਦੇ ਭਾਣੇ ਅੰਦਰ। ਬੜੀ ਸੁਣਨ ਵਾਲੀ ਗੱਲ ਹੈ ਸਤਸੰਗਤ ਜੀ, ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਕਿੰਨਾ ਵੱਡਾ ਜਿਗਰਾ। ਉਹ ਪਾਵਰ ਕਿੱਥੋਂ ਮਿਲਦੀ ਸੀ? ਉਹ ਪਾਵਰ ਗੁਰਬਾਣੀ ਦਿੰਦੀ ਸੀ। ਉਹ ਪਾਵਰ ਕਿੱਥੋਂ ਆਉਂਦੀ ਸੀ? ਜਿਹੜਾ ਪਰਮਾਤਮਾ ਨਿਰਭਉ ਹੈ ਉਹਦੇ ਨਾਲ ਜੁੜ ਕੇ ਇਹ ਪਾਵਰ ਮਿਲੀ ਹੋਈ ਸੀ। ਫਿਰ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਨਾ। ਸਿੱਖੀ ਸੌਖੀ ਨਹੀਂ ਮਿਲੀ, ਹਾਂ ਜਿਹੜੇ ਕਦਰ ਨਹੀਂ ਕਰਦੇ ਉਹ ਗੱਲ ਵੱਖਰੀ ਹੈ, ਸਿੱਖੀ ਬਹੁਤ ਮੁਸ਼ਕਲ ਨਾਲ ਮਿਲੀ ਹੋਈ ਹੈ। ਖੰਨਿਓ ਤਿੱਖੀ ਵਾਲਿਓ ਨਿੱਖੀ ਹੈ, ਬੜੀ ਕੁਰਬਾਨੀਆਂ ਨੇ, ਬੜੀ ਸ਼ਹੀਦ ਇਤਿਹਾਸਿਕ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਜੇ ਵਿਚਾਰ ਕਰੀਏ ਨਾ, ਕੋਈ ਇੱਕ ਦਿਨ ਖਾਲੀ ਨਹੀਂ ਸਿੱਖਾਂ ਦੀ ਸ਼ਹੀਦੀ ਆ, ਤੋਂ ਇੱਕ ਵੀ ਦਿਨ ਖਾਲੀ ਨਹੀਂ। ਤੇ ਫਿਰ ਆਪਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਜੇ ਅਜੇ ਤੱਕ ਸਾਡੇ 'ਤੇ ਕਿਰਪਾ ਨਹੀਂ ਹੋਈ, ਜੇ ਅਸੀਂ ਅਜੇ ਤੱਕ ਗੁਰੂ ਚਰਨਾਂ ਨਾਲ ਨਹੀਂ ਜੁੜੇ, ਤੇ ਫਿਰ ਅਸੀਂ ਤੇਰੇ ਤੋਂ ਮੰਗ ਕਰਦੇ ਹਾਂ।
ਆਪਾਂ ਗੱਲ ਅਰਦਾਸ ਦੀ ਕਰ ਰਹੇ ਸੀ, ਅਰਦਾਸ ਕਰੀਏ। ਗੁਰਬਾਣੀ ਕਹਿੰਦੀ ਹੈ, ਜੇ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਪਿਆਰਿਆ, ਕੋਈ ਵੀ ਤੈਨੂੰ ਭੀੜ ਹੋਏ ਜ਼ਿੰਦਗੀ 'ਚ, ਆਪਣੇ ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰ। ਫਿਰ ਕਹਿੰਦੇ ਨੇ, ਬਿਰਥੀ ਕਦੇ ਨਾ ਹੋਵਈ। ਉਹ ਤਰੀਕਾ ਦੱਸਿਆ ਵੀ ਤੂੰ ਅਰਦਾਸ ਤਾਂ ਕਰਨੀ ਹੈ, ਪਰ ਅਰਦਾਸ ਕਰਨ ਦਾ ਤਰੀਕਾ ਦੱਸਿਆ ਵੀ ਤੂੰ ਕਦੇ ਅਰਦਾਸ ਵੀ ਕਰੇ ਤੇ ਤੇਰੀ ਅਰਦਾਸ ਪ੍ਰਵਾਨ ਵੀ ਨਾ ਹੋਵੇ, ਉਹ ਵੀ ਤੂੰ ਸੁਣ ਲੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਅਰਦਾਸ ਨੂੰ ਬਦਨਾਮ ਨਾ ਕਰੀ, ਅਰਦਾਸ 'ਚ ਕਮੀ ਨਾ ਕੱਢੀ ਵੀ ਮੇਰੀ ਅਰਦਾਸ ਪੂਰੀ ਨਹੀਂ ਹੋਈ, ਮੇਰੀ ਅਰਦਾਸ ਨਹੀਂ ਸੁਣੀ ਗਈ। ਪਹਿਲਾਂ ਜਨ ਬਣਨਾ ਪਏਗਾ ਤਾਂ ਕਰੀ ਅਰਦਾਸ। ਜਨ ਬਣ ਕੇ ਅਰਦਾਸ ਕਰੀ, ਸੇਵਕ ਬਣ ਕੇ ਅਰਦਾਸ ਕਰੀ, ਨਿਮਾਣਾ ਬਣ ਕੇ, ਨਿਤਾਣਾ ਹੋ ਕੇ, ਨਿਆਸਰਾ ਹੋ ਕੇ ਅਰਦਾਸ ਕਰੀ। ਕਦੇ ਦੂਜੇ ਪਾਤਸ਼ਾਹ ਜੀ ਦੇ ਵਚਨ ਆਪਣੇ ਹਿਰਦੇ 'ਚ ਸਾਂਭ ਕੇ ਰੱਖੀ ਜਦੋਂ ਤੂੰ ਅਰਦਾਸ ਕਰੇ। ਦੂਜੇ ਪਾਤਸ਼ਾਹ ਜੀ

0: ਮੇਰੇ ਵਾਹਿਗੁਰੂ ਜੀ, ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ? ਮੇਰਾ ਨਿਮਾਣੀ ਦਾ ਤਾਂ ਇੱਕ ਤੂੰ ਹੀ ਆਸਰਾ ਹੈ, ਇੱਕ ਤੂੰ ਹੀ ਓਟ ਹੈ। ਗੁਰੂ ਅੰਗਦ ਸਾਹਿਬ ਜੀ ਸਮਝਾਉਂਦੇ ਨੇ ਦੂਜੇ ਪਾਤਸ਼ਾਹ, ਕਿਉਂ ਨਾ ਮਰੀਜੈ ਰੋਏ ਜਾਣ ਲੱਗ ਚਿਤਨਾ ਆਵਈ, ਆਪਣੀ ਜਿੰਦ ਨੂੰ ਕਿਹਾ ਕਰੋ ਐ ਮੇਰੀ ਜਿੰਦੇ, ਤੂੰ ਰੋ ਕੇ ਮਰ ਕਿਉਂ ਨਹੀਂ ਜਾਂਦੀ ਜਦੋਂ ਤੱਕ ਵਾਹਿਗੁਰੂ ਚਿੱਤੇ ਨਹੀਂ ਆਉਂਦਾ। ਤੇ ਫਿਰ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਅਰਦਾਸ ਇਸ ਤਰ੍ਹਾਂ ਕਰਿਓ, ਸੇਵਕ ਬਣ ਕੇ ਭਾਵਨਾ ਲੈ ਕੇ, ਸ਼ਰਧਾ ਲੈ ਕੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਨਿਆਸਰਾ ਹੋ ਕੇ ਫਿਰ ਅਰਦਾਸ ਕਰੀ, ਤੇ ਫਿਰ ਤੇਰੀ ਅਰਦਾਸ ਵਿਅਰਥ ਨਹੀਂ ਜਾਵੇਗੀ, ਉਹ ਸੁਣੀ ਜਾਵੇਗੀ, ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਵੇਗੀ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲ ਦਾਨੀ, ਮਮਸਰ ਮੂਏ ਅਜ਼ਰਾਇਲ ਗ੍ਰਿਫਤੈ ਦਿਲ ਖੇਚ ਨਾ ਦਾਨੀ। ਜਦੋਂ ਪਰਮਾਤਮਾ ਦੇ ਪਿਆਰੇ ਅਰਦਾਸ ਕਰਦੇ ਨਾ, ਤੇ ਸਤਿਗੁਰੂ ਜੀ ਕਹਿੰਦੇ ਨੇ, ਉਹ ਇਸ ਤਰ੍ਹਾਂ ਅਰਦਾਸ ਕਰਦੇ ਨੇ ਆਪਣੇ ਵਾਹਿਗੁਰੂ ਜੀ ਨੂੰ, ਕਹਿੰਦੇ ਵਾਹਿਗੁਰੂ ਜੀ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਨ ਲੱਗਾ, ਮੇਰੀ ਅਰਦਾਸ ਧਿਆਨ ਲਗਾ ਕੇ ਸੁਣ। ਬੜੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਇਹ ਕੋਈ ਧੱਕਾ ਕਰਕੇ ਨਹੀਂ, ਇਹ ਪਿਆਰ ਕਰਕੇ ਕਹਿੰਦੇ ਨੇ, ਉਹ ਪਿਆਰ ਪਿਆਰ ਕਰਕੇ ਜ਼ੋਰ ਦਿੰਦੇ ਨੇ ਪਿਆਰ, ਕਿਉਂਕਿ ਜਿਹਦੇ ਨਾਲ ਪਿਆਰ ਹੋਵੇ। ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰ ਦਵਾਂ, ਫਿਰ ਨਹੀਂ ਤਾਂ ਕਹੋਗੇ ਲੋਭੀ ਪਰਮਾਤਮਾ ਦੇ ਭਗਤ ਜਨ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਨੇ। ਉਹ ਪਿਆਰ ਵਾਲੀ ਭਾਸ਼ਾ ਬੋਲਦੇ ਨੇ, ਜਿਹਦੇ ਨਾਲ ਪਿਆਰ ਹੋਵੇ ਉਹਨੂੰ ਆਪਾਂ ਜ਼ੋਰ ਦੇ ਕੇ ਕਹਿ ਦਿੰਦੇ ਵੀ ਮਿੱਤਰਾ ਇਹ ਕੰਮ ਤੂੰ ਕਰਨਾ ਹੈ, ਇਹ ਤੂੰ ਕਰਨਾ ਹੀ ਪਏਗਾ, ਕਹਿ ਦਿੰਦੇ ਨਾ ਸਾਰੇ ਇਹ ਕੰਮ ਤੂੰ ਕਰਨਾ ਹੀ ਪਏਗਾ। ਕਿਸਨੂੰ ਕਹਿੰਦੇ? ਜਿਹਦੇ ਨਾਲ ਵਧੀਆ ਮੇਲ ਜੋੜ ਹੈ, ਜਿਸ 'ਤੇ ਭਰੋਸਾ ਹੈ ਸਾਨੂੰ, ਜਿਸ 'ਤੇ ਭਰੋਸਾ ਹੀ ਨਾ ਹੋਵੇ, ਜਿਹਦੇ ਨਾਲ ਜਾਣ ਪਛਾਣ ਹੀ ਕੋਈ ਨਾ ਹੋਵੇ, ਉਸਨੂੰ ਕਦੇ ਕੋਈ ਕਹਿੰਦਾ ਦੇਖਿਆ ਤੁਸੀਂ ਵੀ ਇਹ ਕੰਮ ਤੂੰ ਕਰਨਾ ਹੀ ਹੈ? ਹਿੰਮਤ ਨਹੀਂ ਹੁੰਦੀ ਕਹਿਣ ਦੀ, ਕਿਵੇਂ ਕਹਿ ਦੇਗਾ ਬੰਦਾ, ਜਾਣ ਪਛਾਣ ਕੋਈ ਨਹੀਂ। ਤੇ ਭਗਤ ਤਾਂ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ ਭਗਤਾਂ ਤੇ ਪਰਮਾਤਮਾ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੈ, ਪਰਮਾਤਮਾ ਜੀ ਵੀ ਆਪਣੇ ਭਗਤਾਂ ਨੂੰ ਇਸ ਤਰ੍ਹਾਂ ਵਡਿਆਈ ਦਿੰਦੇ ਨੇ, ਮੇਰੀ ਬਾਂਦੀ ਭਗਤ ਛੁਡਾਵੈ, ਬਾਂਦੀ ਭਗਤ ਨਾ ਛੁੱਟੈ ਮੋਹੇ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਜਿਸ ਕਿਸੇ ਚੀਜ਼ ਨੂੰ ਮੈਂ ਬੰਨ ਦੇਵਾਂ, ਇਹ ਪਰਮਾਤਮਾ ਜੀ ਕਹਿੰਦੇ ਨੇ, ਗੁਰਬਾਣੀ ਸਮਝਾਉਂਦੀ ਹੈ, ਪਰਮਾਤਮਾ ਆਪਣੇ ਭਗਤਾਂ ਨਾਲ ਇੰਨਾ ਪਿਆਰ ਕਰਦਾ ਹੈ, ਮੇਰੀ ਬਾਂਦੀ ਭਗਤ ਛੁਡਾਵੈ, ਮੈਂ ਕਿਸੇ ਚੀਜ਼ ਨੂੰ ਬੰਨ ਦੇਵਾਂ ਤਾਂ ਭਗਤ ਅਰਦਾਸ ਕਰਕੇ ਅਰਜੋਈ ਕਰਕੇ ਉਹ ਛੁਡਾ ਲੈਂਦੇ ਨੇ, ਬਾਂਦੀ ਭਗਤ ਨਾ ਛੁੱਟੇ ਮੋਹੇ। ਪਰ ਜੇ ਭਗਤ ਕਿਸੇ ਚੀਜ਼ ਨੂੰ ਬੰਨ ਦੇਵੇ, ਕਹਿਣ ਲੱਗੇ ਉਹ ਮੇਰੇ ਤੇ ਉਹਨੂੰ ਛੁੱਟਦੀ, ਮੈਂ ਨਹੀਂ ਉਸਨੂੰ ਛੱਡ ਸਕਦਾ, ਕਿਉਂ ਪਰਮਾਤਮਾ ਦੇ ਅੰਦਰ ਇੰਨੀ ਪਾਵਰ ਨਹੀਂ ਹੈ? ਪਾਵਰ ਹੈ, ਉਹ ਭਗਤਾਂ ਦੇ ਪਿਆਰ ਵਿੱਚ ਇੰਨਾ ਵੱਜਿਆ ਹੋਇਆ ਹੈ, ਇੰਨਾ ਬੰਨਿਆ ਹੋਇਆ ਹੈ ਕਿ ਉਹ ਆਪਣੇ ਭਗਤਾਂ ਦੀ ਕਦੇ ਨਿਰਾਦਰੀ ਨਹੀਂ ਹੋਣ ਦਿੰਦਾ। ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਜਿਸ ਜਿਸ ਨੇ ਵੀ ਪਰਮਾਤਮਾ ਦੇ ਪਿਆਰਿਆਂ ਨੂੰ ਦੁੱਖ ਦਿੱਤੇ, ਪਰਮਾਤਮਾ ਨੂੰ ਉਹਨਾਂ ਨੂੰ ਨਹੀਂ ਛੱਡਦਾ, ਉਹਨਾਂ ਨੂੰ ਮਾਰ ਦਿੰਦਾ ਹੈ, ਇਹ ਉਹਦਾ ਸੁਭਾਅ ਹੈ। ਉਹ ਆਪਣੇ ਭਗਤਾਂ ਦੀ ਨਿਰਾਦਰੀ ਨਹੀਂ ਹੋਣ ਦਿੰਦਾ, ਕਿਉਂਕਿ ਭਗਤ ਉਸ ਪਰਮਾਤਮਾ ਦੇ ਆਸਰੇ ਤੇ ਰਹਿੰਦੇ ਨੇ। ਗੱਲ ਇਹ ਹੈ ਸਾਰੀ, ਗੁਰੂ ਰਾਮਦਾਸ ਪਿਤਾ ਜੀ ਸਮਝਾਉਂਦੇ ਨੇ, ਅਚਰ ਚਰੈ ਤਾਂ ਸਿੱਧ ਹੋਈ। ਕਹਿਣ ਲੱਗੇ ਇਸ ਤਰ੍ਹਾਂ ਮੰਗਿਆ ਕਰੋ, ਨਾਮ ਜੇ ਮੰਗਣਾ ਨਾ, ਨਾਮ ਦੀ ਦਾਤ ਮੰਗਣੀ ਹੈ, ਮਿਲ ਰਹੀ ਨਹੀਂ, ਗੁਰੂ ਚਰਨਾਂ ਨਾਲ ਜੁੜੇ ਨਹੀਂ ਤਾਂ ਇਸ ਤਰ੍ਹਾਂ ਜੁੜਿਓ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, प्रेम के सर लागे तन भीतर ता भ्रम काटिया जाई कया करो अपनी रसना नाल मेरे गोबिंद ऐ मेरे गोबिंद ऐ मेरे मालिक जी ऐ इस सारी धरती दे आसरे परमात्मा जी मेरी गल सुनो मेरे गोबिंद अपने जन को देह बड़ियाई अपने दास नू अपने सेवक नू एक इज्जत बख्श दो एक उपकार कर दो मेरे ते मंगिया की गुरमत राम नाम परगासो हो सदा रहो शरणाई गुरमत गुरु दी मत राही इहदा भाव यह भी गुरु की मत तां मिलेगी ना जदों गुरु चरणा नाल जुड़ांगे जिहड़ा मनुख गुरु चरणा नाल जुड़िया ही नहीं जिहड़ा कदे गुरबाणी सुनदा ही नहीं ते फिर उहनूं गुरु की मत किवें मिलेगी गुरु की मत तां मिलेगी जदों मनुख गुरु चरणा नाल जुड़ेगा गुरु की गल नूं सुनेगा यह गुरबाणी की है यही तां गुरु की मत है गुरु साहब ने अपनी मत रखी है यह सानू समझाउण दा जतन है सारा गुरमत राम नाम परगासो गुरु दी मत राही की करना कहन लगे मेरे अंदर अपने नाम दा प्रकाश कर दो अपने नाम दा चानण कर दो ते फिर मैं की करांगा कहन लगे सदा रहो शरणाई मेरे ते एव जी कृपा कर दो मैं सदा किते ए तां नहीं कहे भी एक दिन दे वास्ते कर दो ये कृपा एक दिन वास्ते कर दो या दो चार दिन वास्ते कर दो दस दिन वास्ते कर दो महीना ला लियांगा चलो कोई नहीं नहीं ना कहा किन्ने चिर वास्ते कहा सदा वास्ते मैं फिर बेनती कर देवां नाम जपण दी जदों जदों भी गल आएगी सतगुरां ने सदा वास्ते ही कहा है अन दिन शब्द वरतिया है दिन रात शब्द वरतिया है हर रोज शब्द वरतिया पाओ प्यारिया सतगुरु जी तां इत्थे तक कहिंदे ने सास सास सिमरो गोबिंद मन अंतर की उतरै चिंद सास सास जिंदगी दे हरेक श्वास नू सफला कर लो बस ए समझ लो जिस श्वास विच परमात्मा दी याद आ गई ओ श्वास सफला हो गया सफल हो गया ओ श्वास सारी दुनिया के मालक नूं जी याद कर लिया यही तो उसकी खुशी है कोई कहे दुनिया भी धन दौलत पदार्था नाल मैं अपने रब नूं खुश करना नहीं कर सकता कोई ये मैं नहीं कह रहा गुरबाणी कहती है मेरी गलते ना भरोसा करियो कंचन छो पाइए नहीं तोल मन दे राम लिया है मोल सोना दे दो वट्टे च नहीं मिलना परमात्मा का नाम परमात्मा नहीं मिलना नहीं उदा मिलाप मिलना कंचन छो सोना मन दे राम लिया है मोल दुनिया दे लुको मन देना पिंदा पहले आपा मन करके बस सतगुरु सच्चे पातशाह जी जे साडा मेल नहीं होया सानू दात नहीं मिली ते तुसी कृपा कर दो साडे अंदर अपने नाम का प्रकाश कर दो चानण कर दो फिर ये लोग सुखीए परलोक सुहेले नानक हर प्रभ आपे मिले भुलां चुकां दी खिमांग जाओ फतेह वाहिगुरु जी का खालसा वाहिगुरु जी की फतेह।
1: गुरु प्यारी साध संग जी शाम दे सजे हुए दीवान विच आप संगतां नूं लड़ीवार कथा श्रवण करवा रहे सन सत्कारयोग ज्ञानी गंत सिंह जी ज्ञानी जी होना का बहुत बहुत धन्यवाद आओ हुण आप संगतां नूं कीर्तन श्रवण करवा रहे हैं सत्कारयोग रागी भाई गुरमेल सिंह जी श्री दरबार साहब वाले अते उहनां दा रागी जथा सो आप संगतां नूं बेनती है जिस तरह हर साल की तरह जो साहब श्री गुरु अर्जन देव साहब जी महाराज उहनां दे शहीदी पुरब मनाउंदिआं होइआं अते जून 1984 दे समूह शहीदां नूं याद करदिआं होइआं सन फ्रांसिसको विखे नगर कीर्तन हुंदे हन समूह पंथकी जथेबंदियां वालों प्रबंधक कमेटियां वालों संगतां दे संयोग नाल सो इस वारी भी जो शनिचरवार 6 जून नूं हो रहे हन सो आप संगतां नूं हथ जोड़ के बेनती है आप जी ने ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਪਰਿਵਾਰਾਂ ਸਮੇਤ ਉੱਥੇ ਹਾਜ਼ਰੀ ਭਰਨੀ ਜੀ। ਨਾਲ ਨਾਲ ਗੁਰੂ ਘਰ ਵਿਖੇ ਇਸ ਸੰਬੰਧ ਵਿੱਚ ਸੁਖਣੀ ਸਾਹਿਬ ਦੇ ਚਾਅ ਬੀਬੀਆਂ ਵੱਲੋਂ ਚੱਲ ਰਹੇ ਹਨ, ਸ੍ਰੀ ਸਹਿਜ ਪਾਠ ਆਰੰਭ ਹਨ। ਜਿਨ੍ਹਾਂ ਸੰਗਤਾਂ ਨੇ ਸਹਿਜ ਪਾਠ ਦੀ ਸੇਵਾ ਕਰਨੀ ਹੋਵੇ ਆਪ ਜੀ ਰੌਲ ਦੀ ਸੇਵਾ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਸੰਸਾਰ ਦੇ ਚਿਹਰੇ ਜਿਹੜੇ ਅੰਦਰ ਵਿਆਪਕ ਮਾਨ ਹੈ ਹਰੀ ਪਰਮਾਤਮਾ, ਜਿਹਦੀ ਬਾਤ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਰਹੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਕਰ ਰਹੇ ਨੇ, ਪੰਚਮ ਪਾਤਸ਼ਾਹ ਮਹਾਰਾਜ ਕਰ ਰਹੇ ਨੇ। ਕਹਿੰਦੇ ਉਹ ਹਰੀ ਪਰਮਾਤਮਾ ਜੀਵਨਮੈ, ਜੀਵਨ ਦੇ ਅੰਦਰ ਜੀਵਨਮੈ, ਜਲਮੈ, ਥਲਮੈ, ਜਲ ਦੇ ਅੰਦਰ ਉਹਦਾ ਵਾਸਾ ਹੈ, ਥਲ ਦੇ ਅੰਦਰ ਉਹਦਾ ਵਾਸਾ ਹੈ, ਅਗਨੀ ਦੇ ਅੰਦਰ, ਸੂਰਜ ਦੇ ਅੰਦਰ ਉਹਦਾ ਵਾਸਾ ਹੈ, ਚੰਦਰਮਾ ਦੇ ਅੰਦਰ ਉਹਦਾ ਵਾਸਾ ਹੈ, ਹਰ ਇੱਕ ਥਾਂ ਤੇ ਪਰਮਾਤਮਾ ਦਾ ਵਾਸਾ ਹੈ। ਕੋਈ ਵੀ ਜਗ੍ਹਾ ਐਸੀ ਨਹੀਂ ਹੈ ਜਿੱਥੇ ਪਰਮਾਤਮਾ ਨਹੀਂ ਹੈ। ਬੜਾ ਵੱਡਾ ਵਿਸ਼ਾ ਹੈ ਪਰਮਾਤਮਾ ਦਾ, ਹਰੀ ਦਾ, ਇਹ ਕਿਹਾ ਨਹੀਂ ਜਾ ਸਕਦਾ। ਕੇਵਲ ਆਪਾਂ ਗੁਣ ਗਾ ਕਰਕੇ ਪਰਮਾਤਮਾ ਦੇ ਆਨੰਦ ਮਾਣ ਸਕਦੇ ਹਾਂ। ਜਾਪ ਸਾਹਿਬ ਦੇ ਅੰਦਰ ਨਾ ਜੀ, ਮਸਕੀਨ ਸਾਹਿਬ ਇੱਕ ਵਾਰੀ ਕਹਿੰਦੇ ਇੱਕ ਵਾਰੀ ਮੈਂ ਗਿਣਤੀ ਕੀਤੀ, ਕਾਊਂਟਿੰਗ ਕੀਤੀ, ਜਾਪ ਸਾਹਿਬ ਦੇ ਅੰਦਰ ਪਰਮਾਤਮਾ ਦੇ ਕਿੰਨੇ ਰੂਪ ਬਿਆਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਿਤਨੇ ਬਿਆਨ ਕੀਤੇ। ਕਹਿੰਦੇ ਮੈਂ ਗਿਣਤੀ ਕੀਤੀ, ਮਸਕੀਨ ਸਾਹਿਬ ਕਹਿੰਦੇ ਮੇਰਾ ਦਾਅਵਾ ਨਹੀਂ ਹੈ, ਪਰ ਜਿੱਥੇ ਤੱਕ ਮੇਰੀ ਬੁੱਧੀ ਕੰਮ ਕੀਤੀ ਮੇਰੇ ਹਿਸਾਬ ਦੇ ਨਾਲ, ਮਸਕੀਨ ਸਾਹਿਬ ਕਹਿੰਦੇ 1100 ਵਾਰ ਪਰਮਾਤਮਾ ਦੇ ਰੂਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਮਸਕਾਰ ਕੀਤੀ ਹੈ, 1100 ਵਾਰ ਪਰਮਾਤਮਾ ਦੇ ਰੂਪਾਂ ਨੂੰ। ਜਾਪ ਸਾਹਿਬ ਦੇ ਅੰਦਰ 1100 ਰੂਪ ਲਿਖੇ ਪਾਤਸ਼ਾਹ ਨੇ, ਤੇ ਜੇ ਇੱਕ ਵਾਰੀ ਜਾਪ ਸਾਹਿਬ ਪੜ੍ਹ ਲਈਏ ਨਾ ਜੀ, ਇੱਕ ਵਾਰੀ ਜਾਪ ਸਾਹਿਬ ਪੜ੍ਹ ਲਈਏ ਨਾ, ਤੇ 1100 ਵਾਰ ਪਰਮਾਤਮਾ ਨੂੰ ਨਮਸਕਾਰ ਹੋ ਜਾਂਦੀ ਹੈ। ਐਸੀ ਅਗੰਮੀ ਬਾਣੀ ਹੈ ਜੈਪ ਸਿੰਘ, ਇਸ ਕਰਕੇ ਆਓ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਗਲਤੀਆਂ ਦੀ ਮੁਆਫੀ, ਅਗਾਧ ਬੋਧ ਬਾਣੀ, ਭੁੱਲਾਂ ਗਲਤੀਆਂ ਦੀ ਮੁਆਫੀ, ਸਾਧ ਸੰਗਤ, ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਪੜ੍ਹੀਏ, ਇਹ ਜੋ

0: ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬੇਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਕੀਤੇ ਜਾਂਦੇ ਹਨ ਸਨ ਫਰਾਂਸਿਸਕੋ ਵਿਖੇ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਸ਼ਹੀਦਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਹਥਿਆਰੀਆਂ ਭਰਨੀਆਂ ਜੀ। ਆਓ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

ਜੀ ਦੇ ਨਾਲ ਜੋ ਕੱਲ ਅਸੀਂ ਕੀਰਤਨ ਕਰਕੇ ਵਾਪਸੀ ਜਦੋਂ ਬਾਹਰ ਲੰਗਰ ਹਾਲ ਵਿੱਚ ਗਏ ਹਾਂ, ਇੱਕ ਛੋਟੀ ਜਿਹੀ ਬੱਚੀ ਦਾਸ ਦੇ ਕੋਲ ਆ ਕੇ ਕਹਿਣ ਲੱਗੀ ਕਿ ਭਾਈ ਸਾਹਿਬ ਜੀ, ਆਪ ਜੀ ਇੱਕ ਸ਼ਬਦ ਸੁਣਾ ਦੇਵੋਗੇ? ਮੈਂ ਕਿਹਾ ਜੀ ਕਿਹੜਾ? ਕਹਿੰਦੇ ਪ੍ਰਭ ਡੋਰੀ ਹੱਥ ਤੁਮਾਰੇ। ਅਤੇ ਮਨ ਵਿੱਚ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਬੱਚੇ ਜਦੋਂ ਸ਼ਬਦ ਸਰਵਣ ਕਰਦੇ ਹਨ, ਬੱਚਿਆਂ ਦੇ ਅੰਦਰ ਸ਼ਬਦ ਘਰ ਘਰ ਜਾਂਦਾ ਹੈ। ਜਦੋਂ ਗੁਰਬਾਣੀ ਅੰਦਰ ਜਾਂਦੀ ਹੈ ਅਤੇ ਫਿਰ ਸਤਿਗੁਰਾਂ ਜੀ ਦੀ ਅਪਾਰ ਅਪਾਰ ਵੈਸੇ ਹੀ ਕਿਰਪਾ ਵਰਤ ਜਾਂਦੀ ਹੈ। ਅਤੇ ਇਹ ਬਹੁਤ ਖੁਸ਼ੀ ਹੈ ਕਿ ਜਿਹੜੀ ਬੱਚਿਆਂ ਨੂੰ ਗੁਰਬਾਣੀ ਦੀ ਸਮਝ ਜਿਹੜੀ ਹੈ ਉਹ ਹੌਲੀ ਹੌਲੀ ਆਉਂਦੀ ਹੈ ਅਤੇ ਬੱਚਿਆਂ ਨੂੰ ਵੀ ਪਤਾ ਹੁੰਦਾ ਹੈ। ਇਹ ਮਾਂ ਬਾਪ ਦੇ ਬੜੇ ਵੱਡੇ ਸੰਸਕਾਰ ਹਨ ਬੱਚਿਆਂ ਨੂੰ ਕਿਵੇਂ ਗੁਰਬਾਣੀ ਨਾਲ ਜੋੜਨਾ। ਆਓ ਗੁਰੂ ਰੂਪ ਸਾਧ ਸੰਗਤ ਜੀ ਸ਼ਬਦ ਸਰਵਣ ਕਰੀਏ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ

ਪਿਆ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਜਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਆਰਿਆਂ ਨਾਲ ਚਰਵਾ

ਬਾਣੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਮ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੇ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਮ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇ ਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ, ਜਮਲ ਜਾਈ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨਹਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੈ ਨ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ, ਰਾਮ ਨਾਮ ਔਖ ਦੀ ਆਇਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਆਦਿ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਾਉਣਾ ਤੂੰ ਨਹਿ ਛੁੱਟੈ, ਨਿਕਟ ਨਾ ਜਾਇ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਸ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਅੜੇ ਸਮਾਲੀਅਨ, ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵ ਚਾਂਦੀ ਪੱਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ, ਕਰੈ ਸਗਲ ਬਨ ਰਾਇ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦੂਬਾ ਜੰਤ ਪੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ, ਤੋਇ ਕਉ ਸਹਸ ਮੂਰਤ, ਨਨਾ ਇਕ ਤੋਹੀ। ਸਹਸ ਪਦ ਬਿਮਲ ਨਾਨੇਕ, ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਤੇ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤਿ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਬੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੁਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਨੋ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾੜ ਚਲੋ ਹਰ ਲਾਹਾ, ਆ ਗੈ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰ ਮਿਲ ਕਾਜ ਸੁਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੇ ਆਵੈ, ਇਹੋ ਰਸੇ ਅਕਥ ਕਥਾ ਤਿਨ ਜਾਨੀ। ਜਾਕੋ ਆਏ ਸੋਈ ਬਿਹਾਚੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਰਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Vaheguru, Vaheguru, Vaheguru, Vaheguru, Vaheguru, Vaheguru.

Hi, Guru. Hi, Guru. Hi, Guru. Hi.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿ

Vaidira, Vaidira, Vaidira, Vaidira, Vaidira, Vaidira, Vaidira.

Guru, Vahe Guru, Vahe Guru, Vahe Guru, Vahe Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੇ ਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਤੀਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਵਹੁ ਸੰਤ ਜਨੋ, ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀਐ ਘਰ ਵਾਜੈ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਫੁਰਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 775-76। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ।

ਆਖਰ ਕਿਨਕਾ ਜੇ ਜੇ ਬਸਾਵੈ ਤਾਂ ਕਿ ਮਹਿਮਾ ਗਨਿ ਨਾ ਆਵੈ ਕਾਂਖੀ ਐ ਕੈਦਰ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ ਸੁਖਮਨੀ ਸੁਖਮਰ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨਾਮ ਬਸੈ ਪ੍ਰਭ ਕੇ ਸਿਮਰਨ ਦੁਖ ਜਮਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰ ਕਰ ਵਿਘਨਾ ਲਾਗੈ ਪ੍ਰਭ ਕੇ ਸਿਮਰਨ ਆਨਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ

ਘਟ ਬੁੱਧ ਹੈ। ਪ੍ਰਭ ਕੈ ਸਰਣ ਜਪਤਾ ਪੂਜਾ, ਪ੍ਰਭ ਕੈ ਸਰਣ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਰਣ ਹੋਏ ਸੋ ਭਲਾ, ਪ੍ਰਭ ਕੈ ਸਰਣ ਸੁਫਲ ਫਲਾ, ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ, ਪ੍ਰਭ ਕੈ ਸਰਣ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੋਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਰਣ ਸਭ ਕੇ ਸੁੱਝੈ, ਪ੍ਰਭ ਕੈ ਸਰਣ ਨਾਹਿ ਜਮ ਤ੍ਰਾਸਾ, ਪ੍ਰਭ ਕੈ ਸਰਣ ਪੂਰਨ ਆਸਾ, ਪ੍ਰਭ ਕੈ ਸਰਣ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਵਸੈ ਸਾਦਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੈ, ਪ੍ਰਭ ਕੋ ਸਿਮਰੈ ਸੇ ਪਤਵੰਤੈ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬਹਿਮਤਾ ਜੈ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਾਡ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੇਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਅਰਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬੂ ਨਾ ਝੂਰੈ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨ ਹਦ ਚੁਨਕਾਰ, ਸੁਖਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਪਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਤਰਣਾ, ਸਿਮਰ ਸਿਮਰ ਕਾਰਨ ਕਰਨਾ,

ਪੜਤ ਪੜ ਸਤ ਸੇ ਤਿਆਈ ਤਿ ਸੇ ਤਿਆਈ ਜੁਏ ਕਾ ਲਖਾਈਆ ਉਹ ਨਾਨਕ ਤੇਰੀ ਰਖਾਇ ਜੇ ਪ੍ਰਸਾਦ ਕਰੈ ਪਨਬੋ ਦਾਨ ਮਨ ਅਠ ਪਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੁ ਆਚਾਰ ਬਿਹਾਰੀ ਪ੍ਰਭ ਕੋ ਸਾਚ ਤਾਰੀ

ਭਲਾ ਕਹਾਵੇ ਜੋ ਪ੍ਰਵਰਾ ਕਹਿਤੇ ਵੀਰ ਹੈ ਗੁਰਪ੍ਰਸਾਦ ਨਾਨਕ ਸਾਹ ਚੁੱਕਾ ਹੈ। ਕਬੋ ਹੋਏ ਪੰਡਿਤ ਕਰੇ ਵਖਿਆਨ ਕਬੋ ਮੋਹਨ ਤਾਰੀ ਲਾਭੇ ਧਿਆਨ ਕਬੂ ਤਰ ਤੀਰਥ ਸਨਾਨ ਕਬੂ ਸਿਰ ਸਾਧੇ ਮੁਖ ਗਿਆਨ ਕਬੂ ਕੇ ਤਸ ਬਤੰਗ ਹੋਏ ਧਿਆਨ ਜੋਨ ਪਰਮੇ ਪਰਮੀ ਅਨਾ ਨਾਰੇ ਜਨ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਦੇਵਨ ਜਾਵੇ ਜੋਤ ਪਾਵੇ ਸੋਈ ਹੋਏ ਨਾਨੇ ਤੂੰ ਜਾਵਨ ਨਾ ਕੋਏ ਕਬੂ ਸਾਧ ਸੰਗਤੇ ਉਹ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤ ਨਾਮ ਰਤ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕੇ ਸੰਘ ਜੋ ਜਨਮੇ ਜਲਾ ਇਕਟਾਨਾ ਤੁਨ ਜੋਤੀ ਸੰਘ ਜੋ ਸੁਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤ ਗੁਰਬਾਨ

ਤੇ ਤਾਈ ਸੰਧ ਕਾ ਨਿੰਦਕ ਖੰਡ ਕੰਨਾ ਪਾਈ ਸੰਧ ਕਾ ਨਿੰਦਕ ਮਾਂ ਤਿਆਰਾ ਸੰਧ ਕਾ ਨਿੰਦਕ ਪਰਮੇਸ਼ਰ ਮਾਰਾ ਸੰਧ ਕਾ ਨਿੰਦਕ ਰਾਜ ਤੇ ਹੀਣ ਸੰਧ ਕਾ ਨਿੰਦਕ ਦੁਖਿਆਰ ਦੀਨ ਸੰਧ ਕਾ ਨਿੰਦਕ ਸਰਵ ਰੋਗ ਸੰਧ ਕਾ ਨਿੰਦਕ ਸਦਾ ਵਿਦੋਗ ਸੰਧ ਕਾ ਨਿੰਦਾ ਦੁੱਖ ਮੈਂ ਦੋਗ ਨਾਨ ਸੰਤ ਪਾਵੇ ਤਾਸ ਕਾ ਪਿਓਏ ਮੋਖ ਸੰਤ ਕਾ ਦੁੱਖ ਸਦਾ ਪਵੇ ਸੰਤ ਕਾ ਦੁੱਖ ਕਿਸੇ ਕਾਨੀ ਮੇ ਸੰਤ ਕੇ ਦੁੱਖ ਕੋ ਡਾਨ ਲਾਗੇ ਸੰਤ ਕੇ ਦੁੱਖ ਕੋ ਸਭ ਤਿਆਗ ਗਏ ਸੰਤ ਕਾ ਦੁੱਖੀ ਮਹਾਂਕਾਰੀ ਸੰਘਾ ਦੁੱਖੀ ਸਦਾ ਵਿਕਾਰੀ ਸੰਘਾ ਦੁੱਖੀ ਜਨਮ ਮਰਾ ਸੰਘ ਦੁੱਖ ਨਾ

ਧਿਆਨ ਭਰਿਆ ਨਦਾਈ ਨਾਨਕ ਐਸਾ ਗਰੁੜ ਭਾਗੇ ਪਾਇਆ ਸਫਲ ਦਰਸ਼ਨ ਪੈ ਕਦ ਪਵਨੀਤ ਪਰ ਸਤ ਜਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੇ ਦਰਗਾਹ ਗਾਵੈ ਸੁਨ ਕਰ ਬਚਨ ਕਰਨਾ ਗਾਣੇ ਮਨ ਸੰਤੋਖ ਆਤਮ ਪਤੀ ਆਨੈ।

ਸੰਭਾਵੈ ਸੱਚ ਧਨਾਮ ਹਰ ਪੁੰਜੇ ਸੰਤ ਕਰੋ ਬਿਹਾਰਿਆਂ ਸੁਧਰ ਕੈ ਦੇਖਾ ਸੁਰਮ ਨਿਰੰਤਰ ਏਕੋ ਦੇਖੋ ਨਾਨੇ ਜਾਂਕੇ ਮਿਸਤਗਲੇ ਕੇਕੋ ਜਾਪੇ ਕੋ ਸਲਾਇਕ ਸਿਮਰੇ ਕੋ ਮਨ ਆਇਆ ਹੈ ਏਕ ਸਕੇ ਗੁਣ ਗਾਓ ਅਨੰਤ ਮੰਤਨ ਦਾ ਪੇਕ ਭਗਵੰਤ ਏਕੋ ਏਕ ਕਰਿਆ ਪੂਰਨ ਪੂਰਿਆ ਪ੍ਰਭ ਆਪਨ ਕਵਿਸਾਰ ਏਕ ਤੇ ਭੇਕ ਰਾਤ ਪ੍ਰਾਛਿਤ ਗਏ ਮਾਨ ਤਨੰਤਰ ਏਕ ਪ੍ਰਭਰਾਤਾ ਗੁਰੂ ਪ੍ਰਥਾ ਨਾਨਕ ਜਾਤਾ ਸਲੋਕ ਫੇਰਤ

ਨਵਨਿਤ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਗਾਵੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੈ ਗੁਰੂ ਨਾਨਕ ਨਾਮ ਬਚਨ ਮਨ ਸੁਨੈ ਯੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮਤੇ ਛੁਟਾਏ ਜਾਂ ਕੈਮਸਤ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪਰੀਤ ਤੇ ਜਨ ਆਵੈ ਹਰ ਪ੍ਰਭ ਚੀਤ ਜਨ ਮਨ ਤਾਂ ਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿਰ ਅਕਾਲ ਮੂਰਤ ਅਜੂਨੀ ਸਹਿ ਪਹੁੰ ਗੁਰਪ੍ਰਸਾਦ ਜਪ ਆਦਿ ਸੱਚ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰੂ

ਆਨੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਜਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨ

ਜਗਜੀਤ ਆਦੇਸੋ ਤਿਸੈ ਆਦੇਸੋ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਹਿਰਦ

ਦੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹੇ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ।

ਨਮੋ ਸਰਬ ਭਾਵਣੇ ਅਨੰਗੀ ਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ

ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਭਰਮੰਗ ਨਾ ਪਿੱਤਰ ਹੈ ਨਾ ਕਰਮੰਗ ਨਾ ਕਾਏ ਜਨਮੰਗ ਜਾਏ ਨਾ ਚਿੱਤਰ ਹੈ ਨਾ ਮਿੱਤਰ ਪਰੇ ਹੈ ਪਵਿੱਤਰ ਹੈ ਪਰਥੀਸੇ ਅਦਿਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ ਕਿਆ ਛਿਜ ਦੇਸੇ ਕਿਆ ਭਿਜ ਭੇਸੈ ਕਿਆ ਗੰਜ ਕਰਮੇ ਕਿਆ ਪੰਜ ਭਰਮੇ ਕਿਆ ਭਿਜ ਲੋਕੈ ਕਹਿ ਦੇ ਤਸੋ ਕੈ ਕੈ ਬਤੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸੋਕ ਵਰਨੇ ਕੇ ਸਰਬਾ ਅਪਰਨੇ

ਕਾਲ ਹੈ, ਕੇਸਰ ਬਤਰ ਹੰਤਾ, ਕੇਸਰ ਬਤਰ ਗੰਤਾ, ਕੇਸਰ ਬਤਰ ਭੇਖੀ, ਕੇਸਰ ਬਤਰ ਭੇਖੀ, ਕੇਸਰ ਬਤਰ ਕਾਜ, ਕੇਸਰ ਬਤਰ ਰਾਜ, ਕੇਸਰ ਬਤਰ ਸੁਖ ਹੈ, ਕੇਸਰ ਬਤਰ ਭੁੱਖ ਹੈ, ਕੇਸਰ ਬਤਰ ਤਰਾਣ ਹੈ, ਕੇਸਰ ਬਤਰ ਪਰਾਣ, ਕੇਸਰ ਬਤਰ ਦੇਸ ਹੈ, ਕੇਸਰ ਬਤਰ ਭੇਸ ਹੈ, ਕੇਸਰ ਬਤਰ ਮਾਨਯ ਦੈਵ ਪ੍ਰਧਾਨਯ, ਕੇਸਰ ਬਤਰ ਜਾਪਿਆ, ਕੇਸਰ ਬਤਰ ਥਾਪਿਆ, ਕੇਸਰ ਬਤਰ ਭਾਨ, ਕੇਸਰ ਬਤਰ ਮਾਨ, ਕੇਸਰ ਬਤਰ ਇੰਦਰ, ਕੇਸਰ ਬਤਰ ਚੰਦਰ, ਕੇ ਸਰਬੰ ਕਲੀਮੇ, ਕੇ ਪਰਮੰ ਫਹੀਮੇ, ਕੇ ਆਕਲ ਅਲਾਮ, ਕੇ ਸਹਿਬ ਕਲਾਮ, ਕੇ ਹੁਸਨ ਅਲ ਵਜੂ ਹੈ, ਤਮਾਮਲ ਰੁਜੂ ਹੈ, ਹਮੇਸ ਸਲਾਮ।

ਜੁਵਾਲਿਦਾ ਨੇ ਹਰੀ ਫੁਲ ਜੀ ਮਹਿਰ ਜੈ ਕਰਕੀਨੇ ਅਨੇਕਲ ਤਰੰਗ ਹੈ ਭੇਦ ਹੈ ਭੰਗ ਅਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਣੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਕਤ ਵਿਭੂਤ ਹੈ

ਸਭੇ ਭੁਗਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀਮ ਬਲ ਕਲਿੰਦਾ ਸਮਸਤਲ ਨਿਵਾਸੀ ਅਜੈਬ ਵਿਭੂਤੇ ਗਜੈਬ ਗਨੀਮੇ ਹਰੀ ਅੰਕਰੀ ਅੰਕਰੀ ਮਲਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਸਵਈਏ ਸਰਾਵੰਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਯੋ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਏਕਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ

ਜਾਤਨ ਵਾਰੇ ਭਾਰੀ ਭਜਾਨ ਕੇ ਭੂ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਤੇ ਭਹਿ ਤੋ ਕਹਾ ਭਹਿ ਭੂਪਤ ਅੰਤ ਕੋ ਨਾ ਗਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਰੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੇ

ਨਾਲ ਮਿਲਈਆ ਗਾੜੇ ਗੜਾਣ ਕੇ ਤੋਲਣ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ ਭਵੇ

ਮੰਤਰੀ ਇਕੱਠਾ ਸਿਗਰੀ ਸ੍ਰਿਹਤ ਦਿਖਾਏ ਅਚੰਪਵ ਆ ਜੁਗਾਦ ਸਰੂਪ ਸਯੰਪਵ ਅਬ ਰਚਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗਰੋ ਦੁਹਤ ਜਿਤੇ ਉਠਵਤੇ ਉਤਪਾਤਾ ਸਕਲ ਮਿਲੇਸ਼ ਕਰੋ ਰਨ ਘਾਤਾ ਜੇ ਅਹਿ ਤੁਹ ਤਬ ਸਰਨੀ ਪਰੇ ਤਿਨਕੇ ਦੁਹਤ ਦੁਹਤ ਹੋਵੈ ਮਰੇ ਪੁਰਖ ਜਾ

ਮੈਂ ਆਇਆ। ਮਨ ਚਾਉ ਭਇਆ ਪ੍ਰਭਾਗਮ ਸੁਨਿਆ, ਹਰ ਮੰਗਲ ਗਾਉ ਸਖੀ, ਗ੍ਰਿਹ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ।

ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਕਿਹ ਨੇਤਰ ਅੰਸ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁ ਕੇ ਦਰਸ਼ਨ ਦੀਦਾਰ ਬਖਸ਼ੇ। ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਨੇ ਮਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਹੁਣ ਸ੍ਰੀ ਆਸਾਈ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਦੇ ਸਹਿਯੋਗ ਨਾਲ ਜੋ ਸਾਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਉੱਥੇ ਵੱਧ ਤੋਂ ਵੱਧ ਸ਼ਹੀਦਾਂ ਨੂੰ ਯਾਦ ਕਰਦਿਆਂ ਹਾਜ਼ਰੀਆਂ ਭਰਨੀਆਂ ਅਤੇ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਜੋ ਸਹਿਜ ਪਾਠ ਰਮ ਹਨ ਗੁਰੂ ਘਰ। ਸੋ ਆਪ ਸੰਗਤਾਂ ਨੂੰ ਬੇਨਤੀ ਜੋ ਵੀ ਸੰਗਤਾਂ ਰੌਲ ਦੀ ਸੇਵਾ ਕਰਨਾ ਚਾਹੁੰਦੀਆਂ ਹਨ ਆਪ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਜ਼ਰੀ ਭਰ ਸਕਦੇ ਹੋ ਜੀ, ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ।

ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ। ਇੱਕ ਪੜ੍ਹੈ ਸੁਣੈ ਗਾਵਹਿ ਪ੍ਰਭਾਤ ਹੈ ਕਰਹਿ ਇਸਨਾਨ, ਇਸਨਾਨ ਕਰਹਿ ਪ੍ਰਭਾਤ ਸੁਧ ਮਲ, ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ, ਜੋਤ ਸਰੂਪੀ ਧਿਆਨ ਧਰ।

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਪ੍ਰਮਾਣ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚਾ ਸਭ ਦਾਨ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਚਨ ਕਚ। ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੁੱਝੈ ਸੰਭਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ।

ਸਮਾਦ ਰੂਪ ਸਮਾਦ ਰੰਗ ਸਮਾਦ ਨਾਂਗੇ ਫਿਰੈ ਜਨ ਤਿਵ ਸਮਾਦ ਪਾਣ ਸਮਾਦ ਪਾਣੀ ਸਮਾਦ ਅਗਨੀ ਖੇਡੈ ਵਿਡਾਣੀ ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲੱਗੈ ਪ੍ਰਾਣੀ ਸਮਾਦ ਸੰਯੋਗ ਸਮਾਦ ਵਿਯੋਗ ਸਮਾਦ ਭੁੱਖ ਸਮਾਦ ਭੋਗ ਸਮਾਦ ਸ਼ਿਵ ਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ।

0: ਨਿਰਭਉ ਨਿਰੰਕਾਰ ਸਚਿਕ ਮਹਿਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨਤਹਿ ਮੰਗਤੇ।

ਹਾਰ ਜਿੱਤਨ ਪਾਈਐ ਨਾਨਕਾ ਸੇਤਨ ਹੋ ਵੈ ਛਾਰ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ, ਕਰ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ।

0: ਨਦਰੀ ਕਰਮ ਲੰਘਾਏ ਪਾਉ।
1: ਉਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ, ਲਾਟੂ ਮਾਧਾਣੀ ਆਣ ਗਾਹ ਪੰਖੀ ਪਾਉਂਦੀਆਂ ਲੈਣ ਨਾ ਸਾਹਾ। ਸੂਹੇ ਚੜ ਭਵਾਈਏ ਜੰਤਰਾਣ

ਵੇੜਾ ਪਈ ਘੁਮਿਆਰ ਕੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵ ਹੈ ਪੱਪੜੀ ਝੜ ਝੜ ਪਵਾਂ ਗਿਆ ਨਾਨਕ ਜਿਨ ਕਰਤਾ ਕਾਰਨ ਕੀ ਆ ਸੋ ਜਾਣਾ ਕਰਤਾਰ ਪੁਰਬਣ ਸਭ ਸਭ ਕੀ ਨਾ।

ਹਉਚ ਸਚਿਆਰ ਕੂੜਿਆ ਰਹੋ ਚ ਪਾਪੁਨ ਵਿਚਾਰ ਹਉ ਚ ਨਰਕ ਸੁਰਗ ਅਵਤਾਰ ਹਉ ਚ ਸਹਿ ਹਉ ਚ ਰੋਵੈ ਹਉ ਵਿਚ ਭਰੀਐ ਹਉ ਚ ਧੋਵੈ ਹਉ ਚ ਜਾਤੀ ਦਿਨ ਸਿਖੋਵੈ ਹਉ ਵਿਚ ਮੂਰਖ ਹਉ ਸਿਆਣਾ ਮੋਖ ਮੂਖ ਕੀ ਸਾਰ ਨਾ

ਆਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖਨ ਦੇ ਪਤ ਗਵਾਈ ਮਿਲਣਾ ਵੇ ਕਿੱਥਾ ਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ।

ਕਸਮ ਤੇ ਆਇਆ ਇੰਨਾ ਚੰਦਾ ਕਿ ਬਸ ਕਿਸਮੇ ਤੇ ਵੇਖੀ ਜਗ ਤੋਂ ਪਾਇਆ ਇੱਕ ਨਾਨੂ ਮੈਲੇ ਕੋ ਆਪ ਤੂੰ ਖਵਾਇਆ ਗੁਰ ਕਿਰਪਾ ਦੇ ਜਾਣ ਦਿੱਤੇ ਤੂੰ ਤਾਂ ਪੁਜਾਇਆ ਸਹਿਜੀ ਸਾ ਸਮਾਇਆ

0: ਇੱਕ ਸੁਧੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜ ਸਬਗਲ ਸਮਾਧਨ ਮੁੱਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਰਕਲੇ ਲਾਟ।

0: ਜਿਤ ਹਰਿਆ ਸਭ ਕੋਈ। ਸੂਤਕ ਕਿਉਂ ਕਰ ਰੱਖੀਏ ਸੁਤ ਪੁਰ ਸੋ ਨਾਨਕ ਸੂਤ ਕੇ ਮਨੋਤਰ ਗਿਆਨ ਤਾਰੇ ਧੋਏ ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੁੜੱਖੀ ਸੂਤਕ ਵੇਖਣਾ ਪਰਤ ਰਹਿ ਪਰਤਨ ਰੂਪ ਕੰਨੀ ਸੂਤ ਕੰਨ ਪਹਿਲਾ ਤਬਾਰੀ ਖਾਹੇ।
1: ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ।

0: ਅੰਦਰੋਂ ਝੂਠੇ ਪੈ ਜਵਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੀ ਨਾਵੇਂ ਉਤਰੇ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾਰਾ ਬਸੇਤੀ ਦੇਖਣੇ ਵਿਚਾਰ
1: ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਏ ਪਰਵਾਹ ਨਾਹੀ ਕਿਸੇ ਕੇ ਰਿਵਾਜ ਸੱਚੇ ਨਾਹੀ ਦਰਵਾਟ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਏ ਦੀਵਾਣੇ ਕੋ ਕਲਮੇ ਕਾ ਹਮਾ ਤੁਮਾ ਮੇਲ ਦਰ ਲੇ ਲੇਖਾ ਪੀੜ ਛੁੱਟੇ ਨਾਨਕਾ ਜੁਤੇ
0: ਲਪੌੜੀ ਆਪੇ।

0: ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵਾਏ ਮੋਹਕਾ ਕਿਆ ਵਾ ਬੀਜੇ ਵਿਖ ਮੰਗੇ ਅੰਮ੍ਰਿਤ।

0: ਗਏ ਮਸਕਤ
1: ਨਾਨਕ ਤੇ ਮੁਖ
0: ਉਜਲੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਂਟ ਤੋਂ ਅੰਮ੍ਰਿਤ ਵੇਲ ਦੀਵਾਨ ਵਿੱਚ ਸ੍ਰੀ ਆਸਾ ਕਿਵਾਰ ਦੇ ਸ਼ਬਦ ਕੀਰਤਨ ਲਈ ਜੋੜੇ ਸਨ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ। ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ, ਆਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ। ਅੰਮ੍ਰਿਤ ਵੇਲੇ ਪਿੱਤਰ ਮੁੱਖ ਬਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਨ ਭਾਈ ਅਗਾਤ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਆਉਣ ਦੇ ਸੰਬੰਧ ਵਿੱਚ ਹੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ 6 ਜੂਨ ਦਿਨ ਸ਼ਨੀਚਰਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਵਿਖੇ ਕੱਢੇ ਜਾ ਰਹੇ ਹਨ। ਸਵੇਰੇ 10 ਵਜੇ ਸਮਾਂ ਹੋਵੇਗਾ ਜੀ। ਆਪ ਜੀ ਨੇ ਉੱਥੇ ਪਰਿਵਾਰ ਸਾਹਿਤ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਆਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

स्वामी अंतर जामी कट कट रविया सुई गुरमत सच पाइय सहज समाइय

परम सम्मान योग जुग जुग अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ ਆਪ ਸਾਰੇ ਵਡਭਾਗੀ ਹੋ ਤਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ ਆਓ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ ਉਸਦੀ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ ਉਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਪਿਤਾ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ

776 ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਜੀ ਇਹ ਛੰਦ ਰੂਪ ਵਿੱਚ ਇਹ ਬਖਸ਼ਿਸ਼ ਕਰਦੇ ਨੇ, ਤੀਜੇ ਘਰ ਵਿੱਚ ਗਾਉਣ ਦੀ ਹਿਦਾਇਤ ਕੀਤੀ ਤੇ ਸਤਿਗੁਰੂ ਜੀ ਸਭ ਤੋਂ ਪਹਿਲਾਂ ਮੂਲ ਮੰਤਰ ਦੀ ਦਾਤ ਬਖਸ਼ਦੇ ਨੇ, ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ ਜਿਹੜਾ ਇੱਕ ਰਸ ਵਿਆਪਕ ਹੈ, ਜਿਹੜਾ ਇਸ ਸਾਰੇ ਸੰਸਾਰ ਦੀ ਕਾਰ ਕਰਦਾ ਪਿਆ ਹੈ, ਪਰ ਇਹੋ ਜੀ ਸਮਰੱਥਾ ਵਾਲਾ ਪਰਮਾਤਮਾ, ਇਹੋ ਜਿਹਾ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰਦੇਵ ਬਖਸ਼ਿਸ਼ ਕਰਦੇ ਨੇ, ਆਵੋ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਹੇ ਸੰਤ ਜਨੋ, ਆਓ ਮਿਲ ਕੇ ਬੈਠੀਏ, ਗੁਰੂ ਦੀ ਸ਼ਰਨ ਪਈਏ। ਤੇ ਕਰਨਾ ਕੀ ਆ? ਕਹਿਣ ਲੱਗੇ ਉਸ ਗੋਬਿੰਦ ਦੇ ਗੁਣਗਾਨ ਕਰੀਏ। ਇਹ ਦੋ ਅੱਖਰਾਂ ਨਾਲ ਸ਼ਬਦ ਬਣੀਆਂ, ਗੋ ਦਾ ਭਾਵ ਸ੍ਰਿਸ਼ਟੀ, ਬਿੰਦ ਦਾ ਭਾਵ ਆਸਰਾ, ਗੋਬਿੰਦ। ਗੋਪਾਲ ਸ਼ਬਦ ਵੀ ਬਹੁਤ ਵਾਰ ਵਰਤਿਆ ਸਤਿਗੁਰਾਂ ਨੇ। ਗੋ ਦਾ ਭਾਵ ਹੈ ਇਹ ਸਾਰੀ ਸ੍ਰਿਸ਼ਟੀ ਦੇ ਪਾਲ ਦਾ ਭਾਵ ਹੈ, ਪਾਲਣ ਵਾਲਾ, ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ। ਪਰ ਕਈ ਵਾਰ ਮਨੁੱਖ ਧੋਖਾ ਖਾ ਜਾਂਦੇ ਵੀ ਮੈਂ ਇੰਨੇ ਬੰਦਿਆਂ ਨੂੰ ਪਾਲ ਰਿਹਾ। ਭਾਵ ਜੇ ਕਿਤੇ ਵਾਹਿਗੁਰੂ ਜੀ ਕਿਰਪਾ ਕਰੇ ਕਿਸੇ ਨੂੰ ਕਾਰੋਬਾਰ ਵੱਡਾ ਦੇ ਦੇ, ਉਹਨੇ ਬਹੁਤ ਸਾਰੇ ਨੌਕਰ ਚਾਕਰ ਰੱਖੇ ਹੋਣ, ਤਾਂ ਉਸ ਮਨੁੱਖ ਦੇ ਮਨ ਵਿੱਚ ਇਹ ਭੁਲੇਖਾ ਪੈ ਜਾਂਦਾ ਹੈ ਵੀ ਇਹਨਾਂ ਦੀ ਪਾਲਣਾ ਮੈਂ ਹੀ ਕਰ ਰਿਹਾ, ਕਿਉਂਕਿ ਮੈਂ ਇਹਨਾਂ ਨੂੰ ਨੌਕਰੀ ਦਿੱਤੀ ਹੈ, ਮੇਰੇ ਕਰਕੇ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ, ਮੈਂ ਹੀ ਇਹਨਾਂ ਨੂੰ ਪਾਲਦਾ ਪਿਆ। ਪਰ ਉਹਨਾਂ ਦੇ ਮਨ 'ਚ ਭੁਲੇਖਾ ਹੈ। ਪਾਲਣ ਵਾਲਾ ਤਾਂ ਪਰਮਾਤਮਾ ਆਪ ਹੈ ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਹੇ ਸੰਤ ਜਨੋ, ਆਓ ਗੁਰੂ ਦੀ ਸ਼ਰਨ ਵਿੱਚ ਮਿਲ ਕੇ ਬੈਠੀਏ। ਮਿਲ ਕੇ ਕਰਨਾ ਕੀ ਹੈ? ਉਸ ਪਰਮਾਤਮਾ ਦੇ ਗੁਣਗਾਨ ਕਰੀਏ, ਕਿਉਂਕਿ ਜਦੋਂ ਉਸ ਪਰਮਾਤਮਾ ਦੇ ਗੁਣਗਾਨ ਕਰੀਏ ਫਿਰ ਉਹ ਪਰਮਾਤਮਾ ਖੁਸ਼ ਹੁੰਦਾ ਹੈ, ਉਹ ਰਹਿਮਤਾ ਵਰਤਾਉਂਦਾ ਹੈ।

ਜੇ ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲ ਕੇ ਬੈਠੀਏ, ਉਸ ਪਰਮਾਤਮਾ ਦੇ ਗੁਣਗਾਨ ਕਰੀਏ, ਤਾਂ ਕਹਿਣ ਲੱਗੇ ਇਹ ਜਿਹੜਾ ਸਾਡਾ ਹਿਰਦਾ ਰੂਪੀ ਘਰ ਹੈ, ਇਸ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਹਿਰਦੇ ਵਿੱਚ ਵਸ ਜਾਂਦੇ ਨੇ। ਇਵੇਂ ਆਪਾਂ ਕਹਿ ਲਈਏ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਉਹ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦੇ ਨੇ, ਤੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਬਤੀਤ ਕਰਦਾ ਹੈ ਫਿਰ ਉਸਨੂੰ ਬੜੇ ਸੁੱਖ ਮਿਲਦੇ ਨੇ। ਉਹ ਪਰਮਾਤਮਾ ਹਰੇਕ ਜਗ੍ਹਾ ਨਜ਼ਰ ਆਉਂਦਾ ਹੈ। ਗੁਰਦੇਵ ਪਾਤਸ਼ਾਹ ਜੀ ਤਾਂ ਇੱਥੇ ਤੱਕ ਲਿਖਦੇ ਨੇ, ਕਹਿਣ ਲੱਗੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ ਦੁਨੀਆਂ ਦੇ ਲੋਕੋ। ਗੁਰੂ ਦੇ ਸ਼ਬਦ ਦੇ ਅੰਦਰ ਇੰਨੀ ਪਾਵਰ ਹੈ, ਇੰਨੀ ਤਾਕਤ ਹੈ, ਇੰਨੀ ਸੱਤਿਆ ਹੈ, ਇੰਨਾ ਜ਼ੋਰ ਹੈ, ਇੰਨਾ ਬਲ ਹੈ।

ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਦੇ ਸ਼ਬਦ ਵਸ ਜਾਣ, ਸਤਿਗੁਰੂ ਦੇ ਉਪਦੇਸ਼ ਵਸ ਜਾਣ, ਉਸ ਮਨੁੱਖ ਨੂੰ ਉਹ ਪਰਮਾਤਮਾ ਹਰੇਕ ਜਗ੍ਹਾ ਵਸਦਾ ਹੋਇਆ ਨਜ਼ਰ ਆਉਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਭ ਮਹਿ ਰਵ ਰਹਿ ਆ ਪ੍ਰਭ ਇੱਕੈ ਪੀਖ ਪੀਖ ਨਾਨਕ ਬਿਗਸਾਈ। ਉਹ ਪਰਮਾਤਮਾ ਸਾਰਿਆਂ ਵਿੱਚ ਵਸਿਆ ਹੋਇਆ ਹੈ। ਪਰ ਸਮਝ ਕਿਵੇਂ ਲੱਗੇ ਕਿ ਉਹ ਸਾਰਿਆਂ ਵਿੱਚ ਵਸਿਆ ਹੋਇਆ ਹੈ? ਇਹ ਸਮਝ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਲੱਗਦੀ ਹੈ। ਇਹ ਸਮਝ ਤਾਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਸਮਝ ਆਉਂਦੀ ਹੈ। ਇਹ ਸਮਝ ਆਪੇ ਨਹੀਂ ਆਉਂਦੀ। ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਉ। ਘੱਟ ਘੱਟ ਹਰੇਕ ਇਰਦੇ ਵਿੱਚ ਉਹ ਪਰਮਾਤਮਾ ਵਸਿਆ ਹੋਇਆ ਹੈ, ਨਜ਼ਰ ਨਹੀਂ ਆਉਂਦਾ, ਕਈਆਂ ਨੂੰ ਆ ਜਾਂਦਾ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਗੁਰੂ ਦੇ ਸ਼ਬਦ ਨੂੰ ਮੰਨਿਆ, ਉਹਨਾਂ ਨੂੰ ਉਹ ਸਭ ਜਗ੍ਹਾ ਨਜ਼ਰ ਆਉਂਦਾ ਹੈ। ਜਿਹੜੇ ਗੁਰੂ ਦੇ ਸ਼ਬਦ ਤੋਂ ਵਾਂਝੇ ਰਹਿ ਗਏ, ਗੁਰੂ ਦੇ ਸ਼ਬਦ ਤੋਂ ਦੂਰ ਨੇ, ਗੁਰੂ ਦੀ ਸ਼ਰਨ ਤੋਂ ਦੂਰ ਨੇ, ਉਹਨਾਂ ਨੂੰ ਉਹ ਪਰਮਾਤਮਾ ਨਜ਼ਰ ਨਹੀਂ ਆਉਂਦਾ। ਘੱਟ ਘੱਟ ਰਵ ਰਹਿਆ ਬਨਵਾਰੀ, ਬਨਵਾਰੀ ਦਾ ਭਾਉ ਪਰਮਾਤਮਾ ਅਕਾਲ ਪੁਰਖ, ਉਹ ਸਾਰਿਆਂ ਦੇ ਕਿਰਦੇ ਵਿੱਚ ਵਸਿਆ ਹੋਇਆ ਹੈ। ਜਲ ਥਲ ਮਹੀਅਲ ਗੁਪਤੋ ਵਰਤੈ, ਉਹ ਜਲ ਵਿੱਚ ਵੀ ਹੈ, ਉਹ ਧਰਤੀ ਵਿੱਚ ਵੀ ਹੈ, ਉਹ ਆਕਾਸ਼ ਵਿੱਚ ਵੀ ਹੈ, ਫਿਰ ਜਬ ਹੈ ਤਾਂ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਕਹਿਣ ਲੱਗੇ ਗੁਪਤੋ ਵਰਤੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਕਈ ਕਹਿੰਦੇ ਨੇ ਵੀ ਗੁਪਤ ਅਰਦਾਸ

ਜੇ ਦੇਖਣਾ ਚਾਹੁੰਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦਿਸਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਜਾਵੇ ਉਸਨੂੰ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਉਹ ਕਹਿੰਦਾ ਹੈ ਮੰਦਾ ਕਿਸ ਨੂੰ ਆਖੀਐ ਜੇ ਤਿਸ ਬਿਨ ਕੋਈ ਨਾਹੀ। ਉਹ ਤਾਂ ਇੱਥੇ ਤੱਕ ਸਮਝ ਆ ਜਾਂਦੀ ਹੈ ਵੀ ਉਹ ਕਿਸੇ ਨੂੰ ਫਿਰ ਮੰਦਾ ਨਹੀਂ ਕਹਿੰਦਾ। ਸਮਝ ਆ ਗਈ ਕਿ ਮੰਦਾ ਕਿਸ ਨੂੰ ਕਹਿਵਾਂ, ਸਾਰਿਆਂ ਵਿੱਚ ਤਾਂ ਪਰਮਾਤਮਾ ਆਪ ਵਸਿਆ ਹੋਇਆ। ਉਹ ਤਾਂ ਕਹਿੰਦਾ ਵੀ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਦੋਂ ਤੱਕ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਿਆ ਉਦੋਂ ਤੱਕ ਕਹਿੰਦਾ ਵੀ ਸਾਰਿਆਂ ਨਾਲੋਂ ਮੈਂ ਹੀ ਚੰਗਾ, ਸਾਰਿਆਂ ਨਾਲੋਂ ਮੈਂ ਹੀ ਚੰਗਾ। ਪਰ ਜਿਸ ਦਿਨ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਗੁਰੂ ਦੇ ਸ਼ਬਦ ਦੀ ਸਮਝ ਪੈ ਗਈ, ਗੁਰੂ ਦੇ ਸ਼ਬਦ ਨਾਲ ਪਿਆਰ ਬਣ ਗਿਆ, ਫਿਰ ਮਨੁੱਖ ਦੀ ਬਿਰਤੀ ਬਦਲ ਜਾਂਦੀ ਹੈ, ਉਹਦੇ ਬੋਲ ਬਦਲ ਜਾਂਦੇ ਨੇ, ਉਹਦਾ ਨਜ਼ਰੀਆ ਬਦਲ ਜਾਂਦਾ। ਉਹ ਕਹਿੰਦਾ ਕਬੀਰ ਸਭ ਤੇ ਹਮ ਬੁਰੇ, ਇਹ ਕਬੀਰ ਸਾਰਿਆਂ ਨਾਲੋਂ ਮੈਂ ਬੁਰਾ, ਮੈਂ ਸਾਰਿਆਂ ਨਾਲੋਂ ਬੁਰਾ। ਹਮ ਤਜ ਭਲੋ ਸਭ ਕੋਈ, ਮੇਰੇ ਨਾਲੋਂ ਸਾਰੇ ਚੰਗੇ ਨੇ। ਪਹਿਲਾਂ ਉਲਟ ਸੀ, ਪਹਿਲਾਂ ਮਨੁੱਖ ਕਹਿੰਦਾ ਸੀ ਵੀ ਸਾਰਿਆਂ ਨਾਲੋਂ ਮੈਂ ਚੰਗਾ, ਮੇਰੇ ਨਾਲੋਂ ਸਾਰੇ ਮੰਦੇ ਨੇ। ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਸ਼ਬਦ ਅੰਦਰ ਟਿਕਾ ਦਿੱਤਾ, ਗੁਰੂ ਦਾ ਗਿਆਨ ਅੰਦਰ ਵਸਿਆ, ਤੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਅਗਿਆਨਤਾ ਦਾ ਹਨੇਰਾ ਖਤਮ ਹੋਇਆ, ਉਹ ਪਰਮਾਤਮਾ ਸਭ ਜਗ੍ਹਾ ਦਿਸਣ ਲੱਗ ਪਿਆ। ਗੁਰੂ ਨੇ ਕਿਹੜੀ ਕਿਰਪਾ ਕੀਤੀ? ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅੰਦਰ ਚਾਨਣ ਹੋ ਗਿਆ, ਮਨ ਵਿੱਚ ਸਮਝ ਲੱਗ ਗਈ, ਸਭ ਕੁਝ ਸਹੀ ਸਹੀ ਦਿਸਣ ਲੱਗ ਪਿਆ। ਉਹ ਪਰਮਾਤਮਾ ਸਭ ਜਗ੍ਹਾ ਨਜ਼ਰ ਆਉਣ ਲੱਗ ਪਿਆ। ਕਿਉਂ? ਕਿਉਂਕਿ ਸੁਰਮਾ ਪਾ ਦਿੱਤਾ ਵਾਹਿਗੁਰੂ ਜੀ ਨੇ। ਸੁਰਮਾ ਬਾਹਰਲੇ ਤੌਰ ਤੇ ਦੇਖੀਏ ਆਪਾਂ, ਸੁਰਮੇ ਦੇ ਦੋ ਕੰਮ ਹੁੰਦੇ ਨੇ। ਜਦੋਂ ਅੱਖਾਂ 'ਚ ਲੋਕੀ ਪਾਉਂਦੇ ਨੇ ਉਹਦੇ ਦੋ ਕੰਮ ਨੇ। ਇੱਕ ਕੰਮ ਹੈ ਅੱਖਾਂ ਨੂੰ ਤੰਦਰੁਸਤ ਰੱਖਣਾ, ਤੇ ਦੂਜਾ ਹੈ ਅੱਖਾਂ ਦੀ ਸ਼ੋਭਾ ਵਧਾਉਣੀ, ਸੁੰਦਰਤਾ ਵਧਾਉਣੀ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ ਗਿਆਨ ਦਾ ਸੁਰਮਾ ਪਾ ਦਿੱਤਾ, ਉਸ ਮਨੁੱਖ ਦਾ ਇੱਕ ਤਾਂ ਮਨ ਹਿਰਦਾ ਤੰਦਰੁਸਤ ਰਹਿੰਦਾ ਹੈ, ਦੂਜੇ ਉਹਦੀ ਸ਼ੋਭਾ ਹੁੰਦੀ ਹੈ ਉਸ ਮਨੁੱਖ ਦੀ। ਅਗਿਆਨ ਅੰਧੇਰ ਵਿਨਾਸ਼, ਕਿਉਂਕਿ ਗੁਰੂ ਜਦੋਂ ਗਿਆਨ ਰੂਪਾ ਸੁਰਮਾ ਹਿਰਦੇ 'ਚ ਪਾਉਂਦਾ ਹੈ ਤੇ ਇਸ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਛੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪਰ ਗੁਰੂ ਦਾ ਮਿਲਾਪ ਕਿਵੇਂ ਹੋਵੇ? ਹਰ ਕਿਰਪਾ ਤੇ ਸੰਤ ਭੇਟਿਆ, ਕਿਰਪਾ ਕਿਹਦੀ ਹੋਈ? ਉਸ ਹਰੀ ਦੀ, ਉਸ ਪਰਮਾਤਮਾ ਦੀ। ਜਦੋਂ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਜਿਸ ਮਨੁੱਖ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਦਯਾਵਾਨ ਹੁੰਦਾ ਹੈ, ਉਸਨੂੰ ਗੁਰੂ ਦਾ ਮਿਲਾਪ ਬਖਸ਼ ਦਿੰਦਾ, ਉਸਦਾ ਗੁਰੂ ਦੇ ਨਾਲ ਮੇਲ ਕਰਾ ਦਿੰਦਾ, ਤੇ ਗੁਰੂ ਫਿਰ ਸਤਿਗੁਰੂ ਜੀ ਜੀਵਨ ਜਾਚ ਸਿਖਾ ਦਿੰਦੇ ਨੇ, ਉਸ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦੇ ਨੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਸ਼ਬਦ ਘਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਗੁਰੂ ਦੇ ਸ਼ਬਦ ਦੇ ਰਾਹੀਂ ਇਹ ਗੱਲ ਸਮਝ ਆਉਂਦੀ ਹੈ ਤੂੰ ਕਰਤਾ ਸਭ ਥਾਈ।

ਵਾਹਿਗੁਰੂ ਜੀ ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਤੇ ਤੂੰ ਸਾਰੀਆਂ ਥਾਵਾਂ ਤੇ ਮੌਜੂਦ ਵੀ ਹੈ, ਹਰੇਕ ਜਗ੍ਹਾ ਹੈ।

ਆਪਣੀ ਸੁਰਤ ਨੂੰ ਟਿਕਾ ਕੇ ਕੀ ਕਰਾਂ? ਕਹਿਣ ਲੱਗੇ ਦਿਨ ਰਾਤ ਤੇਰਾ ਨਾਮ ਜਪਾਂ, ਹਮੇਸ਼ਾ ਹੀ ਸਦਾ ਹੀ ਤੇਰੀ ਸਿਫਤ ਸਲਾਹ ਕਰਦਾ ਰਵਾਂ। ਆਨੰਦ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿੱਧ ਪੂਜਾ। ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਹੀ ਆਪਣੀ ਪੂਜਾ ਬਣਾ ਲੈਂਦਾ। ਉਹ ਫਿਰ ਦੁਨੀਆਂ ਵਿੱਚ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਕਿਉਂਕਿ ਪੂਜਾ ਕਿਸ ਦੀ ਕਰਨੀ ਹੈ? ਸਤਿਗੁਰੂ ਜੀ ਕਹਿੰਦੇ ਅਕਾਲ ਦੀ ਕਰਨੀ ਹੈ, ਉਸ ਪਰਮਾਤਮਾ ਦੀ ਕਰਨੀ ਹੈ। ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸਮਝ ਪਈ, ਉਹ ਪਰਮਾਤਮਾ ਦੇ ਨਾਮ ਨੂੰ ਹੀ ਪੂਜਾ ਬਣਾ ਲੈਂਦੇ ਨੇ। ਭਾਈ ਸਾਡੇ ਵਾਸਤੇ ਤਾਂ ਇਹੀ ਪੂਜਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਕੀ, ਪਰਮਾਤਮਾ ਨੂੰ ਯਾਦ ਕਰਨਾ ਕੀ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕੀ, ਪਰਮਾਤਮਾ ਦੇ ਗੁਣ ਗਾਉਣੇ ਕੀ, ਉਹਨਾਂ ਦੇ ਵਾਸਤੇ ਪੂਜਾ ਬਣ ਜਾਂਦੀ ਹੈ। ਬਸ ਇਹੀ ਪੂਜਾ ਹੈ ਸਾਡੇ ਵਾਸਤੇ, ਇਹੀ ਸਭ ਤੋਂ ਚੰਗੀ ਪੂਜਾ ਹੈ। ਅਤੇ ਕਹਿੰਦੇ ਨੇ ਕੀ ਕਰਦੇ ਨੇ ਉਹ, ਆਨੰਦ ਦਿਨ ਸਹਿਜ ਰਹਿ, ਉਹ ਹਰੇਕ ਰੋਜ਼ ਹਰੇਕ ਦਿਨ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ, ਰੰਗ ਰਾਤਾ ਪਰਮਾਤਮਾ ਦੇ ਪਿਆਰ ਵਿੱਚ ਰੱਤੇ ਰਹਿੰਦੇ ਨੇ, ਰੰਗੀਜੇ ਰਹਿੰਦੇ ਨੇ, ਰੰਗੀ ਜਾਂਦੇ ਨੇ, ਪਰਮਾਤਮਾ ਦੇ ਪਿਆਰ ਦਾ ਰੰਗ ਉਹਨਾਂ ਨੂੰ ਚੜ੍ਹ ਜਾਂਦਾ ਹੈ। ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਹੇ ਨਾਨਕ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਣ, ਉਹ ਇੱਕ ਪਰਮਾਤਮਾ ਨੂੰ ਪਛਾਣ ਲੈਂਦੇ ਨੇ, ਉਹ ਇੱਕ ਪਰਮਾਤਮਾ ਦੇ ਨਾਲ ਸਾਂਝ ਬਣਾ ਲੈਂਦੇ ਨੇ, ਉਹ ਕਿਸੇ ਹੋਰ ਨੂੰ ਨਹੀਂ ਜਾਣਦੇ। ਭਾਉ ਇਹ ਜਿਹੜਾ ਦੂਜਾ ਮਾਇਆ ਦਾ ਮੋਹ ਹੈ, ਇਸ ਤੋਂ ਬਚ ਜਾਂਦੇ ਨੇ। ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ। ਗੁਰੂ ਦੀ ਸ਼ਰਨ ਪੈ ਕੇ ਇਹ ਗੱਲ ਸਮਝ ਆਉਂਦੀ ਹੈ ਕਿ ਉਹ ਪਰਮਾਤਮਾ ਸਾਰਿਆਂ ਵਿੱਚ ਰਵਿਆ ਹੋਇਆ, ਸਾਰਿਆਂ ਵਿੱਚ ਮੌਜੂਦ ਹੈ, ਸਾਰਿਆਂ ਦੇ ਅੰਦਰ ਬੈਠਾ ਹੈ ਤੇ ਸਾਰਿਆਂ ਦੀ ਦਿਲ ਦੀ ਜਾਣਨ ਵਾਲਾ ਹੈ। ਉਹ ਸਾਰਿਆਂ ਦੇ ਦਿਲ ਦੀ ਜਾਣਦਾ ਹੈ। ਸਾਨੂੰ ਲੱਗਦਾ ਵੀ ਰੱਬ ਸਾਡੇ ਬਾਰੇ ਨਹੀਂ ਕੁਝ ਜਾਣਦਾ, ਸਾਡੀ ਮੁਸ਼ਕਲਾਂ ਬਾਰੇ ਨਹੀਂ ਜਾਣਦਾ। ਨਹੀਂ ਪਿਆਰੇ, ਉਹ ਰੱਬ ਸਭ ਕੁਝ ਜਾਣਦਾ, ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਾਰਿਆਂ ਦੀ ਪੀੜਾ ਨੂੰ ਜਾਣਦਾ, ਸਾਰਿਆਂ ਦੇ ਦੁੱਖ ਦਰਦ ਨੂੰ ਜਾਣਦਾ। ਪਰ ਗੱਲ ਇਹ ਹੈ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹਨਾਂ ਦੇ ਅੰਦਰ ਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਤਿਆਂ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾ। ਵਾਹਿਗੁਰੂ ਜੀ, ਕਿੰਨੇ ਹੀ ਜੀਵਾਂ ਨੂੰ ਤੂੰ ਦੁੱਖ ਤੇ ਭੁੱਖ ਨਾਲ ਮਾਰ ਰਿਹਾ। ਮਰਦੇ ਪਏ ਨੇ, ਕਈ ਦੁੱਖਾਂ ਨਾਲ ਮਰਦੇ ਨੇ, ਕਈ ਭੁੱਖ ਨਾਲ ਮਰ ਜਾਂਦੇ ਨੇ, ਇਹ ਵੀ ਤੇਰੀ ਦਾਤ ਹੈ, ਇਹ ਵੀ ਤੇਰੇ ਰੰਗ ਨੇ ਮੇਰੇ ਮਾਲਕਾ। ਤੇ ਗੁਰਦੇਵ ਅੱਗੇ ਬਖਸ਼ਿਸ਼ ਕਰ ਰਹੇ ਨੇ, ਗੁਰ ਸ਼ਬਦ ਰਵੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਜਪਦਾ ਹੈ, ਸਿਮਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਨੂੰ ਜਪਦਾ ਹੈ, ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ। ਕਿਸ ਨੂੰ ਜਪਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ? ਕਹਿਣ ਲੱਗੇ ਜਿਹੜਾ ਪਰਮਾਤਮਾ ਸਾਰਿਆਂ ਵਿੱਚ ਭਰਪੂਰ ਹੈ, ਮੌਜੂਦ ਹੈ, ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘੱਟ ਘੱਟ ਰਵਿਆ ਸੋਈ, ਮੇਰਾ ਜਿਹੜਾ ਮਾਲਕ ਹੈ,

ਹਰੇਕ ਦੇ ਹਿਰਦੇ ਵਿੱਚ ਉਹ ਪਰਮਾਤਮਾ ਆਪ ਵਸਿਆ ਹੋਇਆ ਹੈ। ਫਿਰ ਅੱਗੇ ਕਹਿੰਦੇ ਨੇ, ਕਹਿਣ ਲੱਗੇ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨਾ ਵਰਨਾ ਕੋਈ। ਗੁਰਮਤ ਸੱਚ ਸਮਾਈਐ, ਗੁਰੂ ਦੀ ਮਤ ਰਾਹੀਂ, ਗੁਰੂ ਦੀ ਮਤ ਲੈ ਕੇ ਆਪਾਂ ਕਹਿੰਦੇ ਨਾ ਸਤਿਗੁਰੂ ਜੀ ਗੁਰਮਤ ਦੇ ਧਾਰਨੀ ਬਣਾਇਓ, ਭਾਵ ਇਹ ਹੁੰਦਾ ਵੀ ਸਤਿਗੁਰੂ ਜੀ ਅਸੀਂ ਗੁਰੂ ਦੀ ਮਤ ਵਾਲੇ ਬਣ ਜਾਈਏ ਫਿਰ ਜੀਵਨ ਸੋਹਣਾ ਹੋ ਜਾਂਦਾ ਹੈ। ਆਪਣੀ ਮਤ ਨਾਲ ਗੱਲ ਨਹੀਂ ਬਣਦੀ, ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ, ਬਾਰ ਬਾਰ ਇਹ ਗੱਲ ਕਹਿੰਦੀ ਹੈ ਵੀ ਆਪਣੇ ਸਤਿਗੁਰੂ ਜੀ ਦੇ ਅੱਗੇ ਕਿਹਾ ਕਰੋ, ਵਾਹਿਗੁਰੂ ਜੀ ਮੇਰੀ ਮਤ ਉੱਚੀ ਹੈ, ਮੇਰੀ ਮਤ ਥੋੜ੍ਹੀ ਹੈ, ਮੇਰੇ ਅੰਦਰ ਉਹ ਸ਼ਾਨਪ ਨਹੀਂ, ਉਹ ਅਕਲ ਨਹੀਂ ਵੀ ਮੈਂ ਤੈਨੂੰ ਸਿਮਰ ਸਕਾਂ, ਤੈਨੂੰ ਹਰੇਕ ਜਗ੍ਹਾ ਦੇਖ ਸਕਾਂ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਗੁਰਮਤ ਸੱਚ ਪਾਈਐ, ਗੁਰੂ ਦੀ ਮਤ ਰਾਹੀਂ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹਦੇ ਨਾਲ ਮੇਲ ਹੋ ਸਕਦਾ, ਉਸਨੂੰ ਪਾਇਆ ਜਾ ਸਕਦਾ ਹੈ। ਸਹਿਜ ਸਮਾਈਐ, ਆਤਮਕ ਅਡੋਲਤਾ ਵਿੱਚ ਟਿਕਿਆ ਜਾ ਸਕਦਾ ਹੈ, ਲੀਨ ਹੋਇਆ ਜਾ ਸਕਦਾ ਹੈ। ਤਿਸ ਬਿਨ ਅਵਰ ਨਾ ਕੋਈ, ਉਸ ਪਰਮਾਤਮਾ ਦੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ, ਨਹੀਂ ਹੈ।

ਟਿਕ ਕੇ ਉਸ ਪਰਮਾਤਮਾ ਦੇ ਗੁਣਗਾਨ ਤਾਂ ਕਰ ਸਕਦਾ ਹਾਂ, ਪਰ ਇੱਕੋ ਹੀ ਤਰੀਕਾ ਹੈ, ਜੇ ਕਿਤੇ ਉਸ ਪਰਮਾਤਮਾ ਨੂੰ ਭਾਵਾਂ ਚੰਗਾ ਲੱਗਾ ਤਾਂ ਦੀ ਗੱਲ ਹੈ। ਜਿਹੜਾ ਉਸ ਪਰਮਾਤਮਾ ਨੂੰ ਭਾ ਜਾਵੇ, ਚੰਗਾ ਲੱਗ ਜਾਵੇ, ਉਸ ਤੋਂ ਉਹ ਆਪਣੇ ਗੁਣ ਗਵਾ ਲੈਂਦਾ ਹੈ, ਉਸ 'ਤੇ ਮਿਹਰ ਕਰਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਗੁਣਗਾਨ ਕਰਦਾ ਹੈ, ਅਤੇ ਜਿਹੜਾ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਨੂੰ ਉਹ ਪਰਮਾਤਮਾ ਆਪ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਆਪ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਫਿਰ ਗੁਰਦੇਵ ਅੱਗੇ ਬਖਸ਼ਿਸ਼ ਕਰਦੇ ਨੇ, ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਿਸ ਨਾਮ ਧਿਆਏ। ਨਾਨਕ, ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ ਸੰਬੋਧਨ, ਹੀ ਨਾਨਕ ਸੋ ਪ੍ਰਭ ਸ਼ਬਦੇ ਜਾਪੈ। ਜੇ ਉਸ ਪਰਮਾਤਮਾ ਨੂੰ ਸਮਝਣ ਦਾ ਯਤਨ ਕਰੀਏ ਤਾਂ ਉਸ ਪਰਮਾਤਮਾ ਦੇ ਬਾਰੇ ਸਮਝ ਕਿਵੇਂ ਲੱਗ ਸਕਦੀ ਹੈ? ਉਸ ਪਰਮਾਤਮਾ ਦੇ ਨਾਲ ਜਾਣ ਪਛਾਣ ਕਿਵੇਂ ਬਣੇ? ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਸੋ ਪ੍ਰਭ ਸ਼ਬਦੇ ਜਾਪੈ, ਗੁਰੂ ਦੇ ਸ਼ਬਦ ਦੇ ਰਾਹ ਕੀ ਉਸ ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ, ਉਸ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ। ਕਹਿੰਦੇ ਅਹਿਨਿਸ ਨਾਮ ਧਿਆਏ, ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਪਰਮਾਤਮਾ ਨੂੰ ਜਾਣ ਲੈਂਦੇ ਨੇ, ਕਹਿਣ ਲੱਗੇ ਉਹ ਫਿਰ ਕੀ ਕਰਦੇ ਨੇ? ਅਹਿਨਿਸ ਦਿਨ ਰਾਤ ਉਸ ਪਰਮਾਤਮਾ ਨੂੰ ਸਿਮਰਦੇ ਨੇ, ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ। ਇਹ ਜਗੋ ਦੁੱਤਰ, ਗੁਰਦੇਵ ਪਾਤਸ਼ਾਹ ਬੜੇ ਕਮਾਲ ਦੀ ਗੱਲ ਦੱਸ ਰਹੇ ਨੇ। ਧੰਨ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ, ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਸ ਨੂੰ ਪਾਰ ਲੰਘਣਾ ਬਹੁਤ ਮੁਸ਼ਕਲ ਹੈ। ਦੁੱਤਰ, ਜਿਸ ਨੂੰ ਤਰਨਾ ਮੁਸ਼ਕਲ ਹੋਵੇ, ਹੁਣ ਇਹ ਦੁੱਤਰ ਕਿਵੇਂ ਹੈ, ਤਰਨਾ ਔਖਾ ਕਿਵੇਂ ਹੈ? ਅਸਲ ਵਿੱਚ ਮਨੁੱਖ ਵਿਕਾਰਾਂ ਵਿੱਚ ਡੁੱਬਿਆ ਰਹਿੰਦਾ ਹੈ। ਜਿਹੜਾ ਮਨੁੱਖ ਡੁੱਬ ਜਾਵੇ, ਜਿਹੜਾ ਪਾਣੀ ਵਿੱਚ ਡੁੱਬ ਜਾਵੇ, ਉਸਦੀ ਸਰੀਰਕ ਮੌਤ ਹੁੰਦੀ ਹੈ, ਅਤੇ ਜਿਹੜਾ ਮਨੁੱਖ ਵਿਕਾਰਾਂ ਵਿੱਚ ਡੁੱਬ ਜਾਵੇ ਫਿਰ ਉਸਦੀ ਆਤਮਕ ਮੌਤ ਹੁੰਦੀ ਹੈ। ਅਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਇਹ ਜਗੋ, ਇਹ ਜਿਹੜਾ ਸੰਸਾਰ ਤੁਸੀਂ ਦੇਖਦੇ, ਕਹਿਣ ਲੱਗੇ ਦੁੱਤਰ, ਇਸ ਨੂੰ ਤਰਨਾ ਬਹੁਤ ਮੁਸ਼ਕਲ ਹੈ, ਇਸ ਤੋਂ ਪਾਰ ਲੰਘਣਾ ਬਹੁਤ ਮੁਸ਼ਕਲ ਹੈ। ਭਾਵ ਇਹ ਹੈ ਕਿ ਵਿਕਾਰਾਂ ਤੋਂ ਬਚਣਾ ਬਹੁਤ ਮੁਸ਼ਕਲ ਹੈ। ਮਨਮੁਖ ਭਾਰ ਨਾ ਪਾਈ ਰਾਮ, ਜਿਹੜੇ ਮਨਮੁਖ ਨੇ, ਜਿਹੜੇ ਸਿਰਫ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਜੋ ਮਨ ਵਿੱਚ ਆਇਆ ਉਹੀ ਕੁਝ ਕਰੀ ਜਾਂਦੇ ਨੇ, ਉਹਨਾਂ ਨੂੰ ਮਨਮੁਖ, ਜਿਹੜੇ ਮਨ ਨੂੰ ਮੁੱਖ ਰੱਖਦੇ ਨੇ। ਦੂਜੇ ਹੁੰਦੇ ਨੇ ਗੁਰਮੁਖ, ਜਿਹੜੇ ਗੁਰੂ ਨੂੰ ਮੁੱਖ ਰੱਖਦੇ ਨੇ। ਇੱਕ ਆਪਣੇ ਮਨ ਦੀ ਗੱਲ ਮੰਨਣ ਵਾਲੇ ਹੁੰਦੇ ਨੇ, ਉਹ ਮਨਮੁਖ ਨੇ, ਇੱਕ ਗੁਰੂ ਦੀ ਗੱਲ ਮੰਨਣ ਵਾਲੇ ਨੇ, ਉਹ ਗੁਰਮੁਖ ਨੇ। ਸਤਿਗੁਰੂ ਜੀ ਕਹਿ ਰਹੇ ਨੇ, ਜਿਹੜੇ ਮਨਮੁਖ ਨੇ ਉਹਨਾਂ ਦੇ ਵਾਸਤੇ ਸੰਸਾਰ ਨੂੰ ਤਰਨਾ ਬਹੁਤ ਮੁਸ਼ਕਲ ਹੈ, ਵਿਕਾਰਾਂ ਤੋਂ ਬਚਣਾ ਬਹੁਤ ਮੁਸ਼ਕਲ ਹੈ। ਅੰਤਰੇ ਹਉਮੈ, ਕਾਰਨ ਕੀ ਹੈ? ਕਾਰਨ ਦੱਸ ਦਿੱਤਾ ਵੀ ਇਹ ਕਾਰਨ ਹੈ। ਇਸ ਕਰਕੇ ਉਹਨਾਂ ਦੇ ਵਾਸਤੇ, ਮਨਮੁੱਖਾਂ ਦੇ ਵਾਸਤੇ, ਵਿਕਾਰਾਂ ਤੋਂ ਬਚਣਾ, ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਮੁਸ਼ਕਲ ਇਸ ਕਰਕੇ ਹੈ ਕਿ ਉਹਨਾਂ ਦੇ ਅੰਦਰ ਇਹ ਵਿਕਾਰ ਪਏ ਨੇ। ਕਿਹੜੇ ਕਿਹੜੇ ਵਿਕਾਰ? ਕਹਿਣ ਲੱਗੇ ਸਭ ਤੋਂ ਪਹਿਲੀ ਤਾਂ ਗੱਲ ਅੰਤਰੇ ਹਉਮੈ, ਉਹਨਾਂ ਦੇ ਅੰਦਰ ਹਉਮੈ ਭਰੀ ਹੁੰਦੀ ਹੈ। ਉਹ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਕਹਿੰਦੇ ਅਤੇ ਨਾ ਹੀ ਸਮਝਦੇ। ਚਲੋ ਵੀ ਗੱਲ ਕਰਨਗੇ, ਉਹ ਹਮੇਸ਼ਾ ਆਪਣੀ ਵਡਿਆਈ ਕਰਦੇ ਨੇ, ਇਸ ਤੋਂ ਬਾਹਰ ਨਹੀਂ ਜਾਂਦੇ। ਦੂਜੇ ਦੀ ਵਡਿਆਈ ਚੰਗੀ ਨਹੀਂ ਲੱਗਦੀ। ਗੁਰਮੁਖ ਦੂਜਿਆਂ ਦੀ ਵਡਿਆਈ ਕਰਦੇ ਨੇ, ਆਪਣੀ ਵਡਿਆਈ ਦੇ ਭੁੱਕੇ ਨਹੀਂ ਹੁੰਦੇ। ਉਹ ਗੁਰਮੁਖ ਨੇ, ਉਹ ਗੁਰੂ ਦੀ ਵਡਿਆਈ ਕਰਦੇ ਨੇ, ਉਹ ਦੂਜਿਆਂ ਦੀ ਵਡਿਆਈ ਕਰਦੇ ਨੇ। ਆਪਣੀ ਵਡਿਆਈ ਦੀ ਲਾਲਸਾ ਉਹਨਾਂ ਨੂੰ ਨਹੀਂ ਹੁੰਦੀ। ਪਰ ਜਿਹੜੇ ਮਨਮੁੱਖ ਨੇ, ਗੁਰਦੇਵ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ, ਕਹਿਣ ਲੱਗੇ ਉਹਨਾਂ ਦੇ ਅੰਦਰ ਹਉਮੈ ਭਰੀ ਹੁੰਦੀ ਹੈ। ਹੋਰ ਮਮਤਾ, ਦੁਨੀਆਵੀ ਪਦਾਰਥਾਂ ਦੀ ਪਕੜ,
ਮੋਹਦੀ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਉਹਨਾਂ ਦੇ ਅੰਦਰ ਕਾਮ ਵਾਸਨਾ ਭਰੀ ਪਈ ਹੁੰਦੀ ਹੈ, ਉਹਨਾਂ ਦੇ ਅੰਦਰ ਕ੍ਰੋਧ ਭਰਿਆ ਹੁੰਦਾ ਹੈ। ਛੋਟੀ ਛੋਟੀ ਗੱਲਾਂ ਤੇ ਹੀ ਉਹ ਕ੍ਰੋਧ ਕਰੀ ਜਾਂਦੇ ਨੇ, ਗੁੱਸਾ ਕਰੀ ਜਾਂਦੇ ਨੇ। ਤੇ ਬੜੀ ਧਿਆਨ ਰੱਖਣ ਵਾਲੀ ਗੱਲ ਹੈ ਸਾਧ ਸੰਗਤ ਜੀ, ਕ੍ਰੋਧ ਚੇ ਮਨੁੱਖ ਆਪਣਾ ਵੀ ਨੁਕਸਾਨ ਕਰ ਬੈਠਦਾ ਹੈ ਤੇ ਦੂਜਿਆਂ ਦਾ ਵੀ ਨੁਕਸਾਨ ਕਰਦਾ ਹੈ, ਦੋਨਾਂ ਦਾ ਨੁਕਸਾਨ ਹੁੰਦਾ ਹੈ। ਕ੍ਰੋਧੀ ਬੰਦਾ ਦੂਜੇ ਦਾ ਵੀ ਨੁਕਸਾਨ ਕਰਦਾ, ਆਪਣਾ ਵੀ ਨੁਕਸਾਨ ਕਰ ਜਾਂਦਾ। ਹੁਣ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ, ਬੰਦੇ ਦੇ ਸਿਰ ਤੇ ਕ੍ਰੋਧ ਆਇਆ, ਕ੍ਰੋਧ ਹਾਵੀ ਹੋਇਆ ਤੇ ਕਿਸੇ ਦਾ ਉਸਨੇ ਜਾਨ ਮਾਲ ਦਾ ਨੁਕਸਾਨ ਕਰ ਦਿੱਤਾ, ਕਿਸੇ ਦਾ ਮਾਲ ਦਾ ਨੁਕਸਾਨ ਕਰ ਦਿੱਤਾ, ਉਸ ਬੰਦੇ ਦਾ ਫਿਰ ਉਹਦੇ ਨਾਲ ਕਦੇ ਮਨ ਮਿਲੇਗਾ, ਦਿਲ ਮਿਲੇਗਾ? ਨਹੀਂ ਮਿਲੇਗਾ, ਕਿਉਂਕਿ ਗੁੱਸੇ 'ਚ ਆ ਕੇ ਉਸਨੇ ਕਿਸੇ ਦਾ ਨੁਕਸਾਨ ਕੀਤਾ। ਹੁਣ ਜਿਸ ਦਾ ਨੁਕਸਾਨ ਕੀਤਾ ਹੈ ਉਹ ਤਾਂ ਕਦੇ ਵੀ ਉਸਨੂੰ ਚੰਗਾ ਨਹੀਂ ਕਹੇਗਾ, ਉਹਦਾ ਤਾਂ ਦਿਲ ਨਹੀਂ ਮਿਲੇਗਾ ਕਦੇ ਵੀ। ਗੁੱਸੇ 'ਚ ਆ ਕੇ ਜੇ ਕਿਸੇ ਨੂੰ ਮੰਦੇ ਬੋਲ ਬੋਲ ਦੇ, ਫਿਰ ਉਹ ਬੰਦਾ ਕਿਨਾਰਾ ਕਰ ਲੈਂਦਾ ਵੀ ਮੈਂ ਇਹਦੇ ਨਾਲ ਸਾਂਝ ਨਹੀਂ ਪਾਉਣੀ, ਮੈਂ ਇਹਦੇ ਨਾਲ ਮੇਲ ਨਹੀਂ ਕਰਨਾ, ਕਿਉਂਕਿ ਇਹਨੇ ਤਾਂ ਗੁੱਸੇ 'ਚ ਮੈਨੂੰ ਬੜੇ ਕੌੜੇ ਬੋਲ ਬੋਲੇ ਸਨ, ਉਹ ਬੋਲ ਬੋਲ ਦਿੱਤੇ ਸੀ ਜਿਹੜੇ ਨਹੀਂ ਬੋਲਣੇ ਹੁੰਦੇ। ਤੇ ਗੁਰਬਾਣੀ ਕਹਿੰਦੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ। ਜੇ ਤੂੰ ਪਰਮਾਤਮਾ ਦਾ ਪਿਆਰ ਚਾਹੁੰਦਾ ਹੈ ਤੇ ਪਰਮਾਤਮਾ ਦੀ ਬੋਲੀ ਬੋਲਣੀ ਪਏਗੀ। ਬੜੇ ਸੁਭਾਵਕ ਗੱਲ ਹੈ ਸਾਧ ਸੰਗਤ ਜੀ, ਕਿਸੇ ਬੰਦੇ ਤੋਂ ਕੁਝ ਹਾਸਲ ਕਰਨਾ ਹੋਵੇ ਉਹਦੀ ਬੋਲੀ ਬੋਲਣੀ ਪੈਂਦੀ ਹੈ। ਤੇ ਪਰਮਾਤਮਾ ਤਾਂ ਮਿੱਠ ਬੋਲੜਾ ਹੈ, ਜੇ ਤੂੰ ਪਰਮਾਤਮਾ ਤੋਂ ਖੁਸ਼ੀਆਂ ਹਾਸਲ ਕਰਨੀਆਂ ਨੇ ਫਿਰ ਤੈਨੂੰ ਵੀ ਮਿੱਠਾ ਬੋਲਣਾ ਪਏਗਾ ਪਰਮਾਤਮਾ ਵਾਂਗੂ। ਉਹ ਪਰਮਾਤਮਾ ਨੂੰ ਭਾਉਂਦੇ ਨੇ ਮਿੱਠੇ ਬੋਲ, ਪਿਆਰੇ ਬੋਲ ਚੰਗੇ ਲੱਗਦੇ ਨੇ ਉਸਨੂੰ। ਕੌੜੇ ਬੋਲ ਨੇ, ਕੌੜੇ ਬੋਲ ਤਾਂ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ। ਹੁਣ ਧਿਆਨ ਕਰਿਓ ਸਾਧ ਸੰਗਤ ਜੀ, ਦੂਜੇ ਦੇ ਬੱਚੇ ਦੀ ਗੱਲ ਛੱਡੋ, ਤੁਸੀਂ ਆਪਣੇ ਬੱਚੇ ਨੂੰ ਕਹੋ, ਉਹਨੂੰ ਗੁੱਸੇ 'ਚ ਆ ਕੇ ਕਹੋ, ਉਹਨੂੰ ਡਾਂਟ ਫਟਕਾਰ ਕੇ ਕਹੋ ਵੀ ਤੂੰ ਇੱਕ ਗਲਾਸ ਪਾਣੀ ਲਿਆ ਕੇ ਦੇ ਮੈਨੂੰ। ਉਹ ਇੱਕ ਗਲਾਸ ਪਾਣੀ ਤਾਂ ਲਿਆਏਗਾ ਪਰ ਉਹ ਗਲਾਸ ਨੂੰ ਸਾਫ ਸੁੱਚਾ ਕਰਕੇ ਚੰਗੀ ਤਰ੍ਹਾਂ ਧੋ ਮਾਂਝ ਕੇ ਲਿਆਏਗਾ ਪਾਣੀ? ਨਹੀਂ ਲਾਏਗਾ, ਕਿਉਂਕਿ ਜਿਸਨੇ ਪਾਣੀ ਮੰਗਿਆ ਹੈ ਤਾਂ ਘਰ ਦਾ ਹੀ ਬੰਦਾ ਪਰ ਗੁੱਸੇ 'ਚ ਮੰਗਿਆ ਹੈ, ਬਹੁਤ ਗੁੱਸੇ 'ਚ, ਉਹ ਫਿਰ ਗੰਦੇ ਗਲਾਸ 'ਚ ਪਾਣੀ ਲਿਆ ਕੇ ਦੇਣ ਦਿੰਦਾ, ਲੈ ਵੀ ਪੀਓ ਹੁਣ ਪਾਣੀ। ਇਹ ਗੁੱਸੇ ਵਾਲੇ ਬੋਲ ਨੇ, ਗੁੱਸੇ ਦਾ ਵਰਤਾਰਾ ਹੈ ਕ੍ਰੋਧ ਦਾ। ਤੇ ਜੇਕਰ ਕਿਸੇ ਬੱਚੇ ਨੂੰ, ਆਪਣੇ ਬੱਚੇ ਦੀ ਗੱਲ ਛੱਡੋ, ਦੂਜੇ ਬੱਚੇ ਨੂੰ ਵੀ ਜੇ ਕਿਤੇ ਬੜੇ ਪਿਆਰ ਨਾਲ ਕਹੀਏ ਪੁੱਤ ਇੱਧਰ ਆਈ ਮੈਨੂੰ ਇੱਕ ਗਿਲਾਸ ਪਾਣੀ ਲਿਆ ਕੇ ਦੇ, ਫਿਰ ਦੇਖੋ ਉਹ ਬੱਚਾ ਕਿਵੇਂ ਪਿਆਰ ਨਾਲ ਜਾ ਕੇ ਐ ਗਲਾਸ ਨੂੰ ਚੰਗੀ ਤਰ੍ਹਾਂ ਧੋ ਮਾਂਜ ਕੇ ਚਮਕਾ ਕੇ ਪਾਣੀ ਭਰ ਕੇ ਲਿਆਉਂਦਾ, ਤੇ ਪਾਣੀ ਦੇਣ ਦਾ ਪਕੜਾਉਣ ਦਾ ਵੀ ਤਰੀਕਾ ਉਹਦਾ ਹੋਰ ਹੁੰਦਾ, ਉਹਦੇ ਚ ਪਿਆਰ ਹੁੰਦਾ ਹੈ, ਭਾਵਨਾ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਉਹਨਾਂ ਮਨੁੱਖਾਂ ਦੇ ਅੰਦਰ ਹਉਮੈ ਭਰੀ ਹੁੰਦੀ ਹੈ, ਦੁਨੀਆ ਵੀ ਮਮਤਾ ਭਰੀ ਹੁੰਦੀ ਹੈ, ਕਾਮ ਵਾਸਨਾ ਭਰੀ ਹੁੰਦੀ ਹੈ, ਕ੍ਰੋਧ ਭਰਿਆ ਹੁੰਦਾ ਹੈ। ਕਿਹਨਾਂ ਦੇ? ਜਿਹੜੇ ਮਨਮੁੱਖ ਨੇ। ਕਹਿੰਦੇ ਨੇ ਇੱਕ ਹੋਰ ਚੀਜ਼ ਬੜੀ ਸਿਆਣਪ, ਚਤੁਰਾਈ। ਚਤੁਰਾਈ ਦਾ ਭਾਵ ਹੁੰਦਾ ਹੈ ਸਿਆਣਪ, ਚਲਾਕੀਆਂ, ਉਹ ਵੀ ਉਹਦੇ ਅੰਦਰ ਭਰੀ ਪਈਆਂ ਹੁੰਦੀਆਂ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਜਪਜੀ ਸਾਹਿਬ ਵਿੱਚ ਹੀ ਕਹਿ ਦਿੱਤਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਧਿਆਨ ਰੱਖੀ ਬੰਦਿਆਂ, ਕਿਸੇ ਦੇ ਨਾਲ ਚਲਾਕੀ ਨਾ ਕਰੀ, ਸਿਆਣਪ ਨਾ ਵਰਤੀ ਆਪਣੀ, ਕਿਉਂਕਿ ਚਲਾਕ ਬੰਦਾ ਦੂਜਿਆਂ ਨੂੰ ਧੋਖਾ ਦਿੰਦਾ ਹੈ, ਦੂਜਿਆਂ ਨੂੰ ਠੱਗਣ ਦਾ ਯਤਨ ਕਰਦਾ ਹੈ, ਇਸ ਕਰਕੇ ਉਹ ਸਿਆਣਪ ਵਰਤਦਾ ਹੈ। ਦੂਜੇ ਨੂੰ ਠੱਗਣ ਦਾ ਯਤਨ ਕਰਦਾ ਹੈ, ਦੂਜੇ ਦਾ ਹੱਕ ਮਾਰਨ ਦਾ ਯਤਨ ਕਰਦਾ ਹੈ, ਚਲਾਕੀਆਂ। ਤੇ ਚਲਾਕੀਆਂ ਇੱਕ ਦਿਨ ਸਾਹਮਣੇ ਆ ਜਾਂਦੀ ਹੈ। ਭੋਲਾ ਪਾਲਾ ਬੰਦਾ ਇੱਕ ਵਾਰ ਸਹਿਣ ਕਰਦਾ, ਨਹੀਂ ਪਤਾ ਲੱਗਦਾ, ਦੋ ਵਾਰ ਲੁੱਟ ਜਾਂਦਾ, ਪਰ ਹੌਲੇ ਹੌਲੇ ਇੱਕ ਦਿਨ ਉਸ ਬੰਦੇ ਦੀ ਚਲਾਕੀ ਦਾ ਉਸਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਬੜਾ ਚਲਾਕ ਹੈ, ਬੜਾ ਸਾਤਰ ਹੈ, ਇਸ ਤੋਂ ਦੂਰ ਰਹੀਏ, ਬਚ ਕੇ ਰਹੀਏ।
ਕਿ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ ਵੀ ਬੰਦਿਆਂ ਕੋਲ ਕਿੰਨੀ ਚਲਾਕੀਆਂ ਹੋਣਗੀ, ਇੱਕ ਦੋ ਚਾਰ ਛੇ ਦਸ, ਤੇ ਕਹਿੰਦੇ ਸੈਸ ਸਿਆਣਪ, ਸੈਸ ਦਾ ਭਾਵ ਹੁੰਦਾ ਹੈ ਦੇਖਣ ਵਿੱਚ ਸੁਣਨ ਵਿੱਚ ਇਵੇਂ ਲੱਗਦਾ ਵੀ ਸੈਸ ਦਾ ਭਾਉ ਸੈਕੜੇ ਹੋਏਗਾ, ਪਰ ਸਹਿਸ ਦਾ ਭਾਉ ਹਜ਼ਾਰ ਹੁੰਦਾ ਹੈ। ਕਿਸੇ ਬੰਦੇ ਕੋਲ ਖਜ਼ਾਨਾ ਨਹੀਂ, ਸਹਿਸ ਸਿਆਣਪਾਂ ਲੱਖ ਹੋਈ, ਲੱਖਾਂ ਸਿਆਣਪਾਂ ਹੋਣਗੀ ਕਿਸੇ ਦੇ ਕੋਲ ਨਹੀਂ ਨਹੀਂ ਹੁੰਦੀ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬਈ ਅਸੀਂ ਮੰਨ ਲੈਂਦੇ ਹਾਂ ਕਿਸੇ ਦੇ ਕੋਲ ਲੱਖਾਂ ਸਿਆਣਪਾਂ ਹੋਣ, ਇੱਕ ਤੋਂ ਇੱਕ ਸਿਆਣਾ ਬੰਦਾ ਪਿਆ, ਇੱਕ ਤੋਂ ਇੱਕ ਚਲਾਕ ਬੰਦਾ ਪਿਆ, ਪਰ ਉਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਸਹਿਜ ਸਿਆਣਪਾ ਲੱਖ ਹੋਹੀ ਤਾਂ ਇੱਕ ਨਾ ਚੱਲੇ ਨਾਲ, ਉਹ ਤੇਰੀ ਸਿਆਣਪਾ ਸਾਰੀਆਂ ਇੱਥੇ ਸੰਸਾਰ ਵਿੱਚ ਰਹਿ ਜਾਣਗੀਆਂ, ਤੇਰੇ ਜੀਵ ਆਤਮੇ ਦੇ ਨਾਲ ਪਰਮਾਤਮਾ ਦੇ ਦਰ ਤੇ ਨਹੀਂ ਜਾਣਗੀਆਂ, ਉੱਥੇ ਨਹੀਂ ਚਲਾਕੀਆਂ ਚੱਲਦੀਆਂ, ਉਹ ਨਹੀਂ ਕੰਮ ਆਉਂਦੀ। ਰੱਬ ਵੀ ਤੈਨੂੰ ਨਹੀਂ ਮਿਲਣਾ, ਕਿਉਂ? ਰੱਬ ਚਲਾਕੀਆਂ ਨਾਲ ਨਹੀਂ ਮਿਲਣਾ। ਜੇ ਤੂੰ ਦੁਨੀਆ ਵੀ ਪਿਆਰ ਚਾਹੁੰਦਾ ਹੈ, ਫਿਰ ਤੈਨੂੰ ਪਿਆਰ ਦੁਨੀਆ ਦਾ ਚਲਾਕੀਆਂ ਨਾਲ ਨਹੀਂ ਮਿਲਦਾ, ਉਹ ਰੱਬ ਚਲਾਕੀਆਂ ਨਾਲ ਨਹੀਂ ਮਿਲਦਾ। ਕਿਵੇਂ ਮਿਲੇਗਾ? ਭੋਲੇ ਭਾਏ ਮਿਲੇ ਰਘੁਰਾਇਆ, ਉਹ ਪਰਮਾਤਮਾ ਤਾਂ ਭੋਲੇ ਭਾ ਮਿਲਦਾ ਹੈ, ਸਾਦਗੀ ਵਾਲਿਆਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਅੰਦਰ ਕਪਟ ਨਹੀਂ, ਧੋਖਾ ਨਹੀਂ, ਠੱਗੀ ਨਹੀਂ, ਸਿਆਣਪ ਨਹੀਂ, ਉਹਨਾਂ ਨੂੰ ਮਿਲਦਾ ਹੈ। ਇਹ ਗੁਰਦੇਵ ਅੱਗੇ ਕਹਿੰਦੇ ਨੇ, ਅੰਤਰ ਚਤੁਰਾਈ ਥਾਂ ਨਾ ਪਾਏ ਬਿਰਥਾ ਜਨਮ ਗਵਾਇਆ। ਜਿਨ੍ਹਾਂ ਦੇ ਅੰਦਰ ਚਤੁਰਾਈਆਂ ਭਰੀਆਂ ਪਈਆਂ ਨੇ ਪਰਮਾਤਮਾ ਦੇ ਦਰ ਤੇ, ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ, ਤੇ ਇੱਥੇ ਵੀ ਉਹਨਾਂ ਦਾ ਇਹ ਮਨੁੱਖਾ ਜਨਮ ਇਹ ਵਿਅਰਥੀ ਚਲਾ ਜਾਂਦਾ ਹੈ। ਜਮ ਮਗ ਦੁੱਖ ਪਾਵੈ, ਚੋਟਾਂ ਖਾਵੈ, ਅੰਤ ਗਿਆ ਪਛਤਾਇਆ। ਜਮ ਦੇ ਮਾਰਗ ਦੇ ਉੱਤੇ ਉਹ ਦੁੱਖ ਪਾਉਂਦਾ ਹੈ, ਬਹੁਤ ਸਾਰੀਆਂ ਚੋਟਾਂ ਖਾਂਦਾ ਹੈ, ਕਹਿੰਦੇ ਅਖੀਰ ਨੂੰ ਉਹ ਪਛਤਾਉਂਦਾ ਹੈ। ਬਿਨ ਨਾ ਵੈਕੂ ਬੇਲੀ ਨਾ ਹੀ, ਹੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਉੱਥੇ ਕੋਈ ਤੇਰਾ ਮਦਦਗਾਰ ਨਹੀਂ ਬਣਦਾ। ਕੌਣ ਕੌਣ? ਕਹਿਣ ਲੱਗੇ ਪੁੱਤ, ਕੁਟੰਬ, ਸੁੱਤ ਭਾਈ, ਇਹ ਸੰਸਾਰ ਵਿੱਚ ਤਾਂ ਤੇਰਾ ਸਾਥ ਨਿਭਾ ਸਕਦੇ ਨੇ ਕੁਝ, ਪਰ ਪਰਮਾਤਮਾ ਦੇ ਦਰ ਤੇ ਇਹਨਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਹੁੰਦਾ ਤੇਰੇ ਨਾਲ। ਇੱਥੇ ਤਾਂ ਬੜੇ ਮਾਣ ਕਰਦੇ ਲੋਕੀ, ਪਰ ਇਹ ਸਾਰੇ ਇੱਥੇ ਰਹਿ ਜਾਂਦੇ। ਨਾਨਕ ਮਾਇਆ ਮੋਹ ਪਸਾਰਾ, ਆਗੇ ਸਾਥ ਨਾ ਜਾਈ। ਹੇ ਨਾਨਕ, ਇਹ ਮਾਇਆ ਦਾ ਜਿੰਨਾ ਵੀ ਪਸਾਰਾ ਸੰਸਾਰ ਵਿੱਚ ਹੈ, ਕਹਿਣ ਲੱਗੇ ਇਹ ਅੱਗੇ ਨਾਲ ਨਹੀਂ ਜਾਂਦਾ। ਇਹ ਸਾਰੀ ਮਾਇਆ, ਸਾਰੇ ਦੁਨੀਆਵੀ ਧਨ ਦੌਲਤ ਪਦਾਰਥ ਇੱਥੇ ਹੀ ਰਹਿ ਜਾਂਦੇ। ਅੱਗੇ ਗੁਰਦੇਵ ਕਹਿੰਦੇ ਨੇ, ਹੋ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਵਿਦ ਦੁੱਤਰ ਤਰੀਐ ਰਾਮ। ਮੈਂ ਆਪਣੇ ਸਤਿਗੁਰੂ ਨੂੰ ਪੁੱਛਦਾ ਹਾਂ, ਆਪਣੇ ਸਤਿਗੁਰੂ ਨੂੰ ਪੁੱਛੋ, ਪੁੱਛਣਾ ਕੀ ਪੁੱਛਣਾ, ਇਹ ਕਲਹਿ ਭਰਾ ਸੰਸਾਰ ਇਹ ਕਿਵੇਂ ਤਰਿਆ ਜਾ ਸਕਦਾ ਹੈ? ਸਤਿਗੁਰ ਭਾਏ ਚਲੋ, ਸਤਿਗੁਰੂ ਜੀ ਨੇ ਰਾਹ ਦੱਸ ਦਿੱਤਾ, ਤਰੀਕਾ ਦੱਸ ਦਿੱਤਾ। ਕਹਿਣ ਲੱਗੇ ਸਤਿਗੁਰੂ ਜੀ ਦੀ ਮਰਜ਼ੀ ਮੁਤਾਬਕ ਤੁਰਦੇ ਰਹੀਏ, ਜੀਵਨ ਜੀਏ। ਕਹਿਣ ਲੱਗੇ ਜੀਵਤਿਆਂ ਇਹ ਮਰੀਏ ਰਾਮ। ਕਹਿਣ ਲੱਗੇ ਜਿਉਂਦੇ ਜੀ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਮਾਰ ਲਓ, ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰੀਏ। ਜਿਉਂਤਿਆਂ ਮਰੀਐ ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ। ਉਹ ਮਨੁੱਖ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਨੇ, ਇਸ ਸੰਸਾਰ ਸਮੁੰਦਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵਲਾਵੈ। ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਟਿਕਾਉਂਦਾ ਹੈ, ਉਹ ਉਸ ਪੂਰੇ ਪਰਮਾਤਮਾ ਨੂੰ, ਸਰਬ ਵਿਆਪਕ ਪਰਮਾਤਮਾ ਨੂੰ ਪਾ ਲੈਂਦਾ ਹੈ, ਉਹਦੇ ਨਾਲ ਮੇਲ ਹਾਸਲ ਕਰ ਲੈਂਦਾ ਹੈ। ਕਹਿਣ ਲੱਗੇ ਮਤ ਪ੍ਰਗਾਸ ਭਈ ਮਨ ਮਾਨਿਆ, ਰਾਮ ਨਾਮ ਵੜਿਆਈ। ਮਤ ਪ੍ਰਗਾਸ ਭਈ, ਉਹਨਾਂ ਦੀ ਮਤ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਮਨ ਮਾਨਿਆ, ਉਹਨਾਂ ਦਾ ਮਨ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਜਾਂਦਾ ਹੈ। ਰਾਮ ਨਾਮ ਵਡਿਆਈ, ਪਰਮਾਤਮਾ ਦੇ ਨਾਮ ਵਿੱਚ ਰਹਿ ਕੇ, ਨਾਮ ਜਪ ਕੇ,
ਕਹਿਣ ਲੱਗੇ ਉਹਨਾਂ ਨੂੰ ਫਿਰ ਵਡਿਆਈ ਵੀ ਮਿਲਦੀ ਹੈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਨਾਨਕ ਹੇ ਨਾਨਕ ਪ੍ਰਭ ਪਾਇਆ, ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ, ਮੇਲ ਹੋ ਗਿਆ, ਸ਼ਬਦ ਮਿਲਾਇਆ। ਪਰ ਪਰਮਾਤਮਾ ਦੇ ਨਾਲ ਮਿਲਾਇਆ ਕਿਸਨੇ? ਕਹਿਣ ਲੱਗੇ ਗੁਰੂ ਦੇ ਸ਼ਬਦ ਨੇ। ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਫਿਰ ਕੀ ਹੋਇਆ? ਨਿਚੋੜ ਇਹ ਨਿਕਲਿਆ, ਤਤ ਇਹ ਨਿਕਲਿਆ, ਜੋਤੀ ਜੋਤ ਮਿਲਾਈ। ਉਹਨਾਂ ਦੇ ਮਨੁੱਖ ਉਹਨਾਂ ਮਨੁੱਖਾਂ ਦੀ ਜਿਹੜੀ ਜੋਤ ਹੈ ਉਹ ਪਰਮਾਤਮਾ ਦੀ ਜੋਤ ਵਿੱਚ ਮਿਲ ਜਾਂਦੀ ਹੈ। ਭਾਓ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਇਹ ਸਾਡੇ ਸਾਰਿਆਂ ਦੀ ਕਿਰਦੀ ਵਿੱਚ ਵਸ ਜਾਵੇ। ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ।

ਵਾਹਿਗੁਰੂ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨੇ ਦਿਆ ਵੇਤਾਏ ਸਪਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰ ਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰੇ ਅੰਮ੍ਰਿਤਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸਿਮਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਗ੍ਰੰਥ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਹੁਲਵੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਗੱਲ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਰ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਾ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸੇ ਪਿਆਰੇ ਮੇਲ ਨਿਲਾਮਲਿਆਂ ਦਾ

ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਦਾਤਾ ਕਿਨ ਬਿਦਦੁੱਤਰ ਤਰੀਐ ਰਾਮ ਸਤਿਗੁਰ ਪਾਏ ਚਲੋ ਜੀਵਤਿਆਂ ਇਵ ਮਰੀਐ ਰਾਮ।

ਹੈ। ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ,

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਅੰਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਆਉਣ ਦੇ ਸੰਬੰਧ ਵਿੱਚ ਹੀ ਆਉਣ ਵਾਲੇ ਮਹੀਨੇ 6 ਜੂਨ ਦਿਨ ਸ਼ਨਿਚਰਵਾਰ ਨੂੰ ਜੋ ਕਿ ਗੁਰਦੁਆਰਾ ਸਾਹਿਬ ਵੱਲੋਂ ਸਾਰੇ ਹੀ ਬੇਰੇ ਜੋ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ 6 ਜੂਨ ਦਿਨ ਸ਼ਨਿਚਰਵਾਰ ਨਗਰ ਕੀਰਤਨ ਪਾਤਸ਼ਾਹੀ ਰੈਲੀ ਅਤੇ 1984 ਦੇ ਜੂਨ ਦੇ ਸ਼ਹੀਦਾਂ ਦੀ ਯਾਦਾਂ ਵਿੱਚ ਘੱਲੂਘਾਰ ਦੇ ਸਮੂਹ ਦੇ ਸ਼ਹੀਦਾਂ ਦੀ ਯਾਦਾਂ ਵਿੱਚ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਕੱਢੇ ਜਾ ਰਹੇ ਹਨ। 6 ਜੂਨ ਦਿਨ ਸ਼ਨਿਚਰਵਾਰ ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਵੱਧ ਵੱਧ ਪਰਿਵਾਰਾਂ ਸਾਹਿਬ ਇੱਥੇ ਹਾਜ਼ਰੀਆਂ ਭਰਨੀਆਂ ਹਨ ਜੀ। ਆਉਣ ਵਾਲੇ ਐਤਵਾਰ ਦੇ ਦੀਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਗੁਰਪ੍ਰਵਾਸੀ ਜੋ ਪਿਛਲੇ ਸਾਲ ਅਕਾਲ ਚਲਾਨਾ ਕਰ ਗਏ ਸਨ, ਉਹਨਾਂ ਦੀ ਸਾਲਾਨਾ ਮਿੱਠੀ ਯਾਦ ਦੇ ਸੰਬੰਧ ਐਤਵਾਰ ਦੀਵਾਨ ਸਾਜ ਰਹੇ ਹਨ। ਅਤੇ ਨਾਲ ਹੀ ਰਾਮਪੁਰ ਖੇੜੇ ਦੇ ਬਾਬਾ ਜੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਐਤਵਾਰ ਦੀਵਾਨਾਂ 'ਚ ਹਾਜ਼ਰੀ ਭਰਨ ਦੀ ਕਥਾ ਰਹੀ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਇੱਥੇ ਮੇਰੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਦਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

vai.

काटती रतती गुरु रामदास राथो शरनाय एतर दास पाठ की रतती।

ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾ ਤੂੰ ਆਵੇਂ ਵਸ ਬਹੁਤ ਕਿਨਾਵਣੇ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਨਾ ਤੂੰ ਆਵੇਂ ਵਸ ਤੀਰਥ ਨਹੀਂ ਹੈ

Guru. Vaheguru.

ਹੈ ਨਸ ਜਪੀ ਸਦਾ ਸਲਾਹ ਸਾਚ ਸ਼ਬਦ ਲਿਵ ਲਾਇ ਚੌਥੇ ਪਾਤਸ਼ਾਹ ਜੀ ਅੱਜ ਸਾਨੂੰ ਹੁਕਮਨਾਮਾ ਸਾਹਿਬ ਦੇ ਵਿੱਚ ਬਖਸ਼ਿਸ਼ ਕਰ ਰਹੇ ਵੀ ਜਪਣਾ ਕਿੱਦਾਂ ਕਿਤੇ ਦਿਨ ਰਾਤ ਜਪਿਓ ਸਦਾ ਹੀ ਸਲਾਹ ਸਿਫ਼ ਸਲਾਹ ਕਰਿਓ ਜਿਹੜੀ ਤੁਸੀਂ ਕਰ ਰਹੇ ਹੋ ਪਰ ਇਹ ਨਾ ਹੋਵੇ ਧਿਆਨ ਤੁਹਾਡਾ ਅੱਗੇ ਹੋਰ ਹੀ ਪਾਸੇ ਜਾਂਦਾ ਹੋਵੇ ਐਨਸ ਜਪੇ ਸਦਾ ਸਲਾਹੇ ਸਾਚ ਸ਼ਬਦ ਲਿਵ ਲਾਏ ਸੱਚ ਸ਼ਬਦ ਕੀ ਹੈ ਵਾਹਿਗੁਰੂ ਬਸ ਇਹੋ ਹੀ ਸੁਣਨਾ ਚਾਹੀਦਾ ਤੁਹਾਨੂੰ ਨਾ ਵੇਖਣਾ ਆਸੇ ਪਾਸੇ ਅੱਖਾਂ ਖੋਲ੍ਹ ਕੇ ਇੱਕ ਘੰਟਾ ਸਿਰਫ ਆਪਾਂ ਸਿਮਰਨ ਕਰਨਾ ਚਾਰ ਵਜੇ ਫਿਰ ਉੱਪਰ ਚੱਲ ਜਾਣਾ ਭੈਣਾਂ ਨੇ ਫਿਰ ਸੁਖਮਨੀ ਸਾਹਿਬ ਕਰਨਾ ਇੱਥੇ ਆਪਾਂ ਇੱਕ ਘੰਟਾ ਇੱਥੇ ਇੱਕ ਉੱਪਰ ਕਰਾਂਗੇ ਫਿਰ ਅਤੇ ਹੁਣ ਤੁਸੀਂ ਧਿਆਨ ਨਾਲ ਹੁਣ ਆਸੇ ਪਾਸੇ ਨਹੀਂ ਵੇਖਣਾ ਵੀ ਕੌਣ ਆਇਆ ਅਤੇ ਕੌਣ ਗਿਆ ਜੇ ਲਾਹਾ ਲੈਣਾ ਵਾ ਅਤੇ ਜੇ ਆਉਂਦੇ ਹਾਂ ਤਾਂ ਫਿਰ ਇੱਥੇ ਵੀ ਨਾ ਮਨ ਟਿਕਿਆ ਤਾਂ ਫਿਰ ਕਦੋਂ ਟਿਕੇਗਾ ਹੈ ਨਾ ਸਾਡੀਆਂ ਅੱਖਾਂ ਥੱਕਦੀਆਂ ਨਹੀਂ ਵੇਖ ਵੇਖ ਕੇ ਸਤਿਗੁਰੂ ਕਹਿੰਦੇ ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ ਜਦੋਂ ਅਸੀਂ ਇੱਕ ਚਿੱਤ ਹੋ ਕੇ ਬੈਠ ਜਾਣਾ ਨਾ ਉਹ ਅੱਜ ਜੁਗਤ ਦੱਸੀ ਸਤਿਗੁਰਾਂ ਨੇ ਕਹਿੰਦੇ ਆਵੋ ਸੰਤ ਜਨੋ ਵੇਖੋ ਤੁਹਾਨੂੰ ਕਿੰਨਾ ਪਿਆਰ ਕਰਦੇ ਸਤਿਗੁਰੂ ਗੁਰੂ ਰਾਮਦਾਸ ਕੀ ਕਹਿੰਦੇ ਆਵੋ ਸੰਤ ਜਨੋ ਗੁਣ ਗਾਵੇਂ ਹਰ ਪ੍ਰਭ ਕੇਰੇ ਰਾਮ ਵੇਖੋ ਅਸੀਂ ਕਈ ਵਾਰੀ ਪਤਾ ਕੀ ਕਹਿੰਦੇ ਵੀ ਇਹ ਤਾਂ ਇੱਥੇ ਆ ਕੇ ਤਾਂ ਵਾਹਿਗੁਰੂ ਕਰਦੇ ਰਹੇ ਹੈ ਨਾ ਹੋਰ ਕੋਈ ਗੱਲ ਨਹੀਂ ਕਰਦੇ ਅਤੇ ਸਤਿਗੁਰਾਂ ਨੇ ਕਿਹਾ ਹੀ ਇਹ ਹੈ ਕੋਈ ਸ਼ਬਦ ਕੱਢ ਲਓ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਅਤੇ ਜੇ ਇੱਥੇ ਬਹਿ ਕੇ ਵੀ ਅਸੀਂ ਇੱਧਰ ਉੱਧਰ ਵੇਖ ਕੇ ਚਲੇ ਗਏ ਤਾਂ ਫਿਰ ਫਾਇਦਾ ਨਹੀਂ ਹੁੰਦਾ ਠੀਕ ਹੈ ਜੀ ਹੁਣ ਆਓ ਆਪਾਂ ਬੈਠ ਕੇ ਫਿਰ ਉਹ ਜੋ ਗੁਰੂ ਰਾਮਦਾਸ ਜੀ ਆਏ ਹੁਕਮ ਕਰ ਰਹੇ ਹਨ ਤੁਹਾਨੂੰ ਕਹਿੰਦੇ ਸੰਤ ਕੀ ਕਹਿੰਦੇ ਆ ਜੀ ਸੰਤ ਆਓ ਸੰਤ ਪਿਆਰਿਓ ਗੁਣ ਗਾਵੇਂ ਹਰ ਪ੍ਰਭ ਕੇਰੇ ਰਾਮ ਵੀ ਉਸ ਵਾਹਿਗੁਰੂ ਦੇ ਆਪਾਂ ਗੁਣ ਗਾਈਏ ਹੈ ਨਾ ਫਿਰ ਉਹ ਗੁਣ ਗਾਉਣੇ ਕਿੱਦਾਂ ਵਾ ਹੈ ਨਾ ਉਹ ਫਿਰ ਸਾਨੂੰ ਦੱਸਿਆ ਵਾ ਗੁਰਮੁਖ ਮਿਲ ਰਹੀ ਹੈ ਜਿੱਦਾਂ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਮਿਲ ਕੇ ਹੈ ਨਾ ਅਤੇ ਜਦੋਂ ਤੁਸੀਂ ਇਹ ਸੱਚੇ ਸ਼ਬਦ ਨਾਲ ਮਿਲ ਗਏ ਨਾ ਇਹਨੇ ਤੁਹਾਨੂੰ ਘਰ ਲੈ ਜਾਣਾ ਵਾ ਨੌ ਦੌਰਿਆਂ 'ਚੋਂ ਕੱਢ ਕੇ ਕਿੱਥੇ ਲੈ ਜਾਣਾ ਨਿੱਜ ਘਰ ਮਹਿਲ 'ਚ ਉੱਥੇ ਫਿਰ ਘਨੇਰੇ ਸ਼ਬਦ ਸੁਣਨ ਲੱਗ ਪੈਣੇ ਵੇਖੋ ਦੋ ਪੰਗਤੀਆਂ ਕਮਾ ਲਓ ਤਾਂ ਅਸੀਂ ਘਰ ਪਹੁੰਚ ਜਾਂਦੇ ਹਾਂ ਕਮਾਉਂਦਾ ਨਹੀਂ ਕੋਈ ਵੀ ਕੀ ਕਹਿ ਰਹੇ ਸਤਿਗੁਰੂ ਆਵੋ ਸੰਤ ਜਨੋ ਗੁਣ ਗਾਵੇਂ ਹਰ ਪ੍ਰਭ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਮਿਲਣਾ ਕਿਹਨੂੰ ਵਾਹਿਗੁਰੂ ਨੂੰ ਪਰ ਜੇ ਤੁਹਾਡਾ ਮਨ ਜੁੜ ਗਿਆ ਤਾਂ ਘਰ ਵਾਜੇ ਸ਼ਬਦ ਘਨੇਰੇ ਰਾਮ ਉਹ ਜਿਹੜੇ ਨਾਮ ਨਾਲੋਂ ਤੁਹਾਡੀ ਲਿਵ ਟੁੱਟ ਗਈ ਸੀ ਨਾ ਉਹ ਸੁਣਨਾ ਸ਼ੁਰੂ ਹੋ ਜਾ ਹੁਣੇ ਹੀ ਵੇਖ ਲਓ ਕਰਕੇ ਤੁਸੀਂ ਕਰੀਏ ਫਿਰ ਹੁਣ ਤੁਸੀਂ ਵੇਖਣਾ ਨਹੀਂ ਬਾਹਰ ਕੋਈ ਆਵੇ ਕੋਈ ਜਾਵੇ ਨੇਤਰ ਬੰਦ ਠੀਕ ਹੈ ਬਸ ਇਕੱਲਾ ਸ਼ਬਦ 'ਚ ਲਿਵ ਲਾਵੇ ਲਿਖਿਆ ਨਾ ਉਹਨਾਂ ਨੇ ਕਹਿੰਦੇ ਕਿੱਦਾਂ ਜਪਣਾ ਫਿਰ ਘਨੇਰੇ ਸ਼ਬਦ ਚੱਲਣੇ ਆ ਜੇ ਇੱਦਾਂ ਜਪੋਗੇ ਜਿਵੇਂ ਗੁਰੂ ਰਾਮਦਾਸ ਜੀ ਕਹਿ ਰਹੇ ਉਹ ਕਹਿੰਦੇ ਫਿਰ ਦਿਨ ਰਾਤ ਤੈਨੂੰ ਨਾ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਇੱਥੇ ਆਪਾਂ ਪ੍ਰੈਕਟਿਸ ਕਰ ਲੈਣੀ ਆ ਆਪਾਂ ਪਰਫੈਕਟ ਹੋ ਜਾਣਾ ਸਾਨੂੰ ਭੁੱਲਣਾ ਹੀ ਨਹੀਂ ਗਾ ਫਿਰ ਵਾਹਿਗੁਰੂ ਅਹਿਨਸ ਜਪੀ ਸਦਾ ਸਲਾਹੀ ਅਤੇ ਸ਼ਬਦ ਸਾਚ ਸ਼ਬਦ ਲਿਵ ਲਾਈ ਉਹ ਨਾਮ ਨੂੰ ਸੱਚਾ ਸ਼ਬਦ ਕਿਹਾ ਫਿਰ ਪਹਿਲਾਂ ਇਸ ਸ਼ਬਦ ਨਾਲ ਲਿਵ ਲਾਈਏ ਅਤੇ ਫਿਰ ਆਪਾਂ ਉਹ ਘਨੇਰੇ ਸ਼ਬਦਾਂ ਤੱਕ ਪਹੁੰਚੀਏ ਜੀ ਆਓ ਹੁਣ ਮੈਂ ਦੁਬਾਰਾ ਨਹੀਂ ਤੁਹਾਨੂੰ ਦੱਸਣਾ ਹੁਣ ਬਸ ਅੱਖਾਂ ਬੰਦ ਕਰਕੇ ਅਤੇ ਤੁਸੀਂ ਅੰਦਰ ਨੂੰ ਸਾਹ ਜਾਂਦੇ ਹਾਂ ਵਾਹਿ ਅਤੇ ਨਾਲ ਫਿਰ ਬਾਹਰ ਨੂੰ ਗੁਰੂ ਦੋਵਾਂ ਨੂੰ ਸੁਣਨਾ ਵਾਹਿ ਵੀ ਸੁਣਨਾ ਅਤੇ ਗੁਰੂ ਵੀ ਸੁਣਨਾ ਵਾਹਿ ਗੁਰੂ

ਵਾਹਿਗੁਰੂ। ਆਵੋ ਸੰਤ ਜਨੋ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਕਨੇਰੇ ਰਾਮ। ਗੁਰੂ ਰਾਮਦਾਸ ਜੀ ਨੇ ਬੜੀ ਮਹਾਨ ਬਖਸ਼ਿਸ਼ ਕੀਤੀ, ਕਹਿੰਦੇ ਜੇ ਤੁਸੀਂ ਇੱਕ ਪੰਗਤੀ ਇਹਨੂੰ ਕਮਾ ਲਓ ਨਾ, ਪਹਿਲੀ ਜਿਹੜਾ ਅੱਜ ਸੂਹੀ ਰਾਗ ਦੇ ਵਿੱਚ ਸ਼ਬਦ ਆ, ਪਹਿਲੀ ਪੰਗਤੀ ਕਮਾ ਲਓ ਤੇ ਘਰ ਪਹੁੰਚ ਜਾਓਗੇ। ਕਿਹੜੇ ਘਰ? ਜਿਹੜਾ ਰੋਜ਼ ਰਾਤ ਨੂੰ ਪੜ੍ਹ ਕੇ ਸੌਂਦੇ ਹੋ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌੜਨਾ ਹੋਇਆ ਗੁਫੇਰਾ, ਉੱਥੇ ਨਾਮ ਤੁਹਾਨੂੰ ਮਿਲ ਜਾਏਗਾ, ਉਹਨੂੰ ਕਨੇਰੇ ਸ਼ਬਦ ਕਿਹਾ। ਅਤੇ ਪੂਜਾ ਹੋ ਜਾਏ, ਸ਼ੁਰੂ ਹੋ ਜਾਏਗੀ ਤੁਹਾਡੀ ਪੂਜਾ, ਸਾਡੇ ਮੰਦਰ 'ਚ ਜਾ ਕੇ ਹੋਣੀ ਹੈ। ਹਰ ਮੰਦਰ ਇਹ ਸਰੀਰ ਹੈ, ਅੰਦਰ ਸਾਡੇ ਪੂਜਾ ਦਾ ਸਥਾਨ ਬਣਿਆ। ਜਦੋਂ ਸਤਿਗੁਰੂ ਕਹਿੰਦੇ ਅੰਤਰ ਪੂਜਾ ਥਾਨ ਮੁਰਾਰਾ, ਮੁਰਾਰੀ ਬੈਠਾ ਅੰਤਰ ਪੂਜਾ, ਉੱਥੇ ਜੋਤ ਜਗਾਉਣ ਦੀ ਲੋੜ ਨਹੀਂ ਗੀ, ਉਹ ਆਪੇ ਜਗੀ ਜਾਂਦੀਆਂ ਨੇ ਜੋਤਾਂ ਉੱਥੇ, ਕਿਉਂਕਿ ਵਾਹਿਗੁਰੂ ਹੈ ਹੀ ਪ੍ਰਕਾਸ਼। ਇੱਥੇ ਤਾਂ ਟੱਲੀਆਂ ਵਜਾਉਣ ਦੇ ਪੂਜਾ ਕਰਦੇ, ਉੱਥੇ ਆਪੇ ਵੱਜੀ ਜਾਂਦੀਆਂ ਪੰਜ ਸ਼ਬਦ। ਉੱਥੇ ਬਾਬਾ ਰਾਮਾਨੰਦ ਜੀ ਨੂੰ ਪੁੱਛਿਆ ਸੀ ਨਾ ਕਿਸੇ ਨੇ, ਆਓ ਮੰਦਰ ਚੱਲੀਏ, ਹੈ ਨਾ, ਤੂੰ ਕਹਿੰਦੇ ਕਿ ਹੁਣ ਨਹੀਂ ਕਿਤੇ ਵੀ ਜਾਂਦੇ, ਹੁਣ ਕਹਿੰਦੇ ਘਰ ਬਹਿ ਗਿਆ, ਜਿਹੜਾ ਅੰਦਰ ਅਸੀਂ ਪੂਜਾ ਦਾ ਸਥਾਨ ਲੱਭ ਲਿਆ, ਰਿੱਧ ਅੰਤਰ ਪੂਜਾ ਹੋਏ। ਕਹਿੰਦੇ ਅਸੀਂ ਆਪਣੇ ਅੰਦਰੋਂ ਹੀ ਪੂਜਾ ਦਾ ਸਥਾਨ ਲੱਭ ਲਿਆ, ਹੁਣ ਤਾਂ ਕਿਤੇ ਜਾਣ ਦੀ ਲੋੜ ਨਹੀਂ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਮਨ ਨਾ ਚੱਲੇ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਭੰਗ, ਕਿਤੇ ਹੁਣ ਨਹੀਂ ਚਿੱਤ ਕਰਦਾ ਕਿਤੇ ਜਾਣ ਨੂੰ, ਅੰਦਰ ਹੀ ਪੂਜਾ ਕਰੀ ਜਾਂਦੇ ਹਾਂ, ਤੁਸੀਂ ਪ੍ਰਕਾਸ਼ ਨੂੰ ਦੇਖੀ ਜਾਂਦੇ। ਅਤੇ ਸਤਿਗੁਰਾਂ ਨੇ ਵੇਖੋ ਦੋ ਸ਼ਬਦਾਂ ਦੇ ਵਿੱਚ ਦੋ ਪੰਗਤੀਆਂ, ਪਹਿਲੀ ਨੂੰ ਕਮਾ ਲਓ ਅਤੇ ਤੁਸੀਂ ਘਰ ਪਹੁੰਚ ਗਏ, ਪੂਜਾ ਸ਼ੁਰੂ ਹੋ ਗਈ ਮਨ ਦੀ। ਆਵੋ ਸੰਤ ਜਨੋ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਅਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਇਹਨੂੰ ਥੋੜ੍ਹਾ ਕਲੀਅਰ ਕੀਤਾ ਕਿ ਗੁਣ ਗਾਉਣ ਨਾਲ ਹੁੰਦਾ ਕੀ ਹੈ। ਜਿੰਨਾ ਚਿਰ ਸਾਡਾ ਮਨ ਮੈਲਾ ਵਾ, ਇਹ ਨੌਂ ਦੁਆਰਿਆਂ ਨੂੰ ਨਹੀਂ ਛੱਡਦਾ, ਕਦੀ ਅੱਖਾਂ 'ਚ, ਕਦੀ ਕੰਨਾਂ 'ਚ, ਕਦੀ ਰਸਨਾਂ 'ਤੇ, ਕਦੀ ਕਿਤੇ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ, ਭੱਜਾ ਫਿਰਦਾ। ਜੇ ਅੱਖਾਂ ਬੰਦ ਵੀ ਕਰ ਲਓ ਫਿਰ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਉਹ ਆਉਂਦਾ, ਇਹ ਟਿਕਦਾ ਨਹੀਂ ਗਾ। ਅਤੇ ਸਤਿਗੁਰੂ ਕਹਿੰਦੇ ਇਹਨੂੰ ਥਿਰ ਕਰਨਾ, ਥਿਰ ਵੀ ਐਸਾ ਕਰਨਾ ਜਿੱਦਾਂ ਬਾਬਾ ਰਾਮਾਨੰਦ ਜੀ ਨੇ ਕੀਤਾ। ਕਹਿੰਦੇ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਭੰਗ। ਕਹਿੰਦੇ ਹੁਣ ਤਾਂ ਮੇਰਾ ਮਨ ਚੱਲਣ ਜੋਗਾ ਨਹੀਂ ਰਿਹਾ, ਮੈਂ ਕਿੱਥੇ ਜਾਣਾ। ਏਕ ਦਿਵਸ ਮਨ ਭਈ ਉਮੰਗ, ਚੂਆ ਘਸ ਚੂਆ ਚੰਦਨ ਬਹੁਤ ਸੁਗੰਧ, ਪੂਜਣ ਚੱਲੀ ਬ੍ਰਹਮ ਠਾਏ। ਕਹਿੰਦੇ ਕੋਈ ਗੁਰਮੁਖ ਆ ਗਏ ਮੰਦਰ 'ਚ, ਜਾਂਦੇ ਸੀ ਨਾ ਬਾਬਾ ਰਾਮਾਨੰਦ ਜੀ, ਕਹਿੰਦੇ ਉਹ ਲੈ ਕੇ ਚੱਲੇ ਸਾਨੂੰ ਪੂਜਣ ਲਈ। ਕਿਤੇ ਸੋ ਬ੍ਰਹਮ ਦਿਖਾਇਆ ਗੁਰ ਮਨ ਹੀ ਮਾਏ। ਕਹਿੰਦੇ ਅਸੀਂ ਅੰਦਰੋਂ ਹੀ ਵੇਖ ਲਿਆ, ਫਿਰ ਅਸੀਂ ਨਹੀਂ ਗਏ। ਜਿਹੜਾ ਬਾਹਰ ਜਾਂਦੇ ਸੀ ਨਾ ਮੰਦਰਾਂ 'ਚ, ਉਹ ਮੰਦਰ ਅਤੇ ਗੁਰਦੁਆਰੇ ਤਾਂ ਹੀ ਬਣੇ, ਤੁਹਾਡੇ ਅੰਦਰ ਗੁਰਦੁਆਰਾ ਵਾ। ਇਸ ਦੇਹੀ ਅੰਦਰ ਅੰਮ੍ਰਿਤ ਸਰ ਸਾਚਾ, ਆਪਣੇ ਗੁਰਦੁਆਰੇ ਆਪਾਂ ਕਿਉਂ ਆਉਂਦੇ ਹਾਂ ਕਿ ਸਾਨੂੰ ਉਹ ਗੁਰਦੁਆਰੇ ਤੱਕ ਅਸੀਂ ਪਹੁੰਚ ਜਾਈਏ, ਸਤਿਗੁਰਾਂ ਤੋਂ ਸੇਧ ਲੈ ਕੇ ਉਹਨੇ ਜੀ ਘਰ ਮਹਿਲ ਜਿਹੜਾ ਵਾ ਜਿੱਥੇ ਵਾਹਿਗੁਰੂ ਜੀ ਆਪ ਬਿਰਾਜਮਾਨ ਨੇ ਪ੍ਰਕਾਸ਼ ਰੂਪ, ਉਸ ਮੰਦਰ ਤੱਕ ਪਹੁੰਚ ਜਾਈਏ ਜਿਹਨੂੰ ਲਿਖਿਆ ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਜਿਹਨੂੰ ਕਿਹਾ ਨਾ ਗੁਰਦੁਆਰੇ ਲਾਏ ਭਾਵਨੀ, ਉਹਨੂੰ ਦਸਵਾਂ ਦੁਆਰ ਵੀ ਕਿਹਾ, ਨੌ ਦਰਾਂ ਤੋਂ ਉੱਪਰ। ਪਰ ਨੌ ਦਰਾਂ 'ਚੋਂ ਕੱਢ ਨਿਕਲਦਾ ਨਹੀਂ ਗਾ, ਇਹ ਨਿਕਲੇਗਾ ਤਾਂ ਜੇ ਇਹਨੂੰ ਨਿਰਮਲ ਕਰਾਂਗੇ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰ ਵਾਰ। ਨੌ ਦਰਾਂ ਨੂੰ ਛੱਡਦਾ, ਇਹਨੂੰ ਫਿਰ ਗੁਣ ਗਾ ਗਾ ਕੇ ਆਪਾਂ ਨਿਰਮਲ ਕਰਨਾ ਵਾ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਤੁਸੀਂ ਸੁਣੋਗੇ, ਸੁਖਮਨੀ ਸਾਹਿਬ ਉਹਨਾਂ ਕਿਹਾ ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾਵਤ ਤੇਰੀ। ਆ ਜਿਵੇਂ ਹੁਣ ਤੁਸੀਂ ਲੱਗੇ ਸੀਗੇ, ਵੇਖੋ ਕਿੰਨਾ ਸੋਹਣਾ ਹੋ ਗਿਆ ਮਨ, ਹੁਣ ਕੋਈ ਫੁਰਨਾ ਹੀ ਨਹੀਂ ਆਉਂਦਾ, ਮੈਲ ਰਹੀ ਕੋਈ ਨਹੀਂ। ਕਿਤੇ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਬਿਖ ਫੈਲ, ਹੋਹੇ ਅਚਿੰਤ ਬੱਸੇ ਸੁਖ ਨਾਲ।
ਅਚਿੰਤ ਹੁੰਦਾ ਫੁਰਨਿਆਂ ਤੋਂ ਰਹਿਤ ਹੋ ਜਾਂਦਾ ਮਨ ਅਫੁਰ ਅਵਸਥਾ ਦੇ ਵਿੱਚ, ਅਤੇ ਕਿੱਥੇ ਅਚਿੰਤ ਨਾਲ ਜੁੜ ਜਾਂਦਾ ਜਿਹਨੂੰ ਫੁਰਨਾ ਹੀ ਕੋਈ ਨਹੀਂ, ਉਹ ਵਾਹਿਗੁਰੂ ਦੇ ਨਾਲ ਉਹਨੂੰ ਸੁੱਖ ਕਿਹਾ। ਪਰ ਕਹਿੰਦੇ ਸਵਾਸ ਗਿਰਾਸ ਹਰ ਨਾਮ ਸੰਭਾਲ, ਅਤੇ ਤੁਸੀਂ ਸਵਾਸ ਗਿਰਾਸ ਜਪ ਜਪ ਕੇ ਮਨ ਨੂੰ ਨਿਰਮਲ ਕਰ ਲਿਆ, ਹੁਣ ਇਹ ਸਿੱਧਾ ਹੀ ਆਏਗਾ ਘਰ, ਹੈ ਨਾ, ਕਿੱਥੇ ਜਾਏਗਾ, ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਬਹਿ, ਜਿੱਥੇ ਵਾਹਿਗੁਰੂ ਬੈਠਾ ਸਵਾਸ ਦੇ ਰਿਹਾ ਉੱਪਰ, ਜਿਸਕੇ ਸਿਰ ਉੱਪਰ ਤੋਂ ਸਵਾਮੀ, ਉਹ ਪ੍ਰਕਾਸ਼ ਰੂਪ ਸਾਡੇ ਮਸਤਕ 'ਤੇ ਬੈਠਾ ਸਾਰਿਆਂ ਦੇ ਸਵਾਮੀ, ਸਾਹ ਦੇ ਰਿਹਾ ਸਾਨੂੰ ਆਪੇ, ਕਰਤਾ ਕਰ ਕਰ ਵੇਖੇ ਦਿੰਦਾ ਸਵਾਸ, ਅਤੇ ਹਰ ਸਾਹ ਨਾਲ ਫਿਰ ਤੁਸੀਂ ਉਹਦਾ ਥੈਂਕ ਯੂ ਕਰਨਾ। ਦਮ ਦਮ ਸਦਾ ਸੰਭਾਲਦਾ, ਵਾਹਿਗੁਰੂ ਨੂੰ ਮਨ 'ਚ ਜੋੜ ਕੇ ਰੱਖਣਾ, ਦਮ ਨਾ ਬਿਰਥਾ ਜਾਏ, ਤੁਹਾਡਾ ਕੋਈ ਵੀ ਦਮ ਬਿਰਥਾ ਨਾ ਜਾਵੇ। ਇਸ ਲਈ ਆਪਾਂ ਇਹ ਪ੍ਰੈਕਟਿਸ ਕਰਦੇ ਹਾਂ, ਆ ਪ੍ਰੈਕਟਿਸ ਸਵਾਸ ਗ੍ਰਾਸ ਕਿਉਂ ਕਰਦੇ ਹਾਂ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ, ਇਹ ਚਾਓ ਬਣ ਜਾਵੇ ਸਾਡੇ ਅੰਦਰ, ਤਾਂ ਅਸੀਂ ਇੱਥੇ ਆ ਕੇ ਆ ਕਰਦੇ ਹਾਂ ਅਭਿਆਸ। ਉਹ ਜਦੋਂ ਨਿਰਮਲ ਹੋ ਜਾਂਦਾ ਮਨ, ਫਿਰ ਇਹ ਜਾਂਦਾ ਵਾ ਨਿੱਜ ਘਰ ਮਹਿਲ ਦੇ ਵਿੱਚ, ਉਦੋਂ ਇਹਨੂੰ ਕਹਿੰਦੇ ਗੁਰਮੁਖ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਇਹਦਾ ਮਿਲਾਪ ਹੋ ਜਾਵੇ। ਦੂਜੀ ਪੰਕਤੀ 'ਚ ਮਿਲਾਪ ਕਰਾ ਤਾ, ਪਰ ਕਹਿੰਦੇ ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਘਨੇਰੇ ਰਾਮ, ਘਨੇਰੇ ਸ਼ਬਦ ਫਿਰ ਉਹ ਸੁਣਨੇ ਸ਼ੁਰੂ ਹੋ ਜਾਂਦੇ ਆ, ਅਤੇ ਉਹ ਸ਼ਬਦ ਘਨੇਰੇ ਵਾਹਿਗੁਰੂ ਜੀ ਆਪ ਪ੍ਰਗਟ ਕਰ ਰਹੇ ਨੇ ਉਹਦੇ ਵਾਵਣ ਹਾਰੇ, ਕਿਤੇ ਸ਼ਬਦ ਘਨੇਰੇ ਹਰ ਪ੍ਰਭ ਨੇੜੇ, ਜਦੋਂ ਸੁਣਨ ਲੱਗ ਪੈਣਾ ਤਾਂ ਨੇੜੇ ਸਮਝ ਲੈਣਾ, ਅੰਤਰ ਬਾਹਰ ਹਰ ਪ੍ਰਭ ਆਪ ਏਕੋ, ਮਿਲ ਹਰ ਜਨ ਮੰਗਲ ਗਾਏ ਜਾਂ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ। ਇਹੀ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਨਿੱਜ ਘਰ ਮਹਿਲ ਦੇ ਦਰ ਦੇ ਉੱਤੇ ਪਹੁੰਚ ਗਏ, ਅਤੇ ਨੇੜੇ ਨੇੜੇ ਹੁਣ ਜਦੋਂ ਵਾਹਿਗੁਰੂ ਸੁਣਨ ਲੱਗ ਪਿਆ ਤਾਂ ਫਿਰ ਸਮਝੋ ਪਹੁੰਚ ਗਏ ਨੇੜੇ ਆ, ਫਿਰ ਹੁਣ ਤਾਂ ਦਰਸ਼ਨ ਹੀ ਹੋਣੇ ਨਾ, ਅਤੇ ਜਦੋਂ ਤੁਸੀਂ ਉਹਨਾਂ ਸ਼ਬਦਾਂ ਨੂੰ ਸੁਣਨ ਲੱਗ ਪਏ ਤਾਂ ਫਿਰ ਉਹਨੇ ਦਰਸ਼ਨ ਵੀ ਦੇਣੇ, ਜਦੋਂ ਤੁਹਾਡੇ 'ਤੇ ਪ੍ਰਤੀਤ ਆ ਗਈ ਕਿ ਹੁਣ ਇਹ ਸ਼ਬਦ ਸੁਣਦੇ ਫੁਰਨਾ ਨਹੀਂ ਲੈਂਦੇ, ਕੋਈ ਮਾਇਆ ਨੂੰ ਛੱਡ ਗਏ ਆ। ਇੱਕ ਬੜਾ ਪਿਆਰਾ ਸ਼ਬਦ ਆਇਆ ਵਾ, ਅਸੀਂ ਧਿਆਨ ਨਾਲ ਸੁਣਿਓ, ਕਹਿੰਦੇ ਪਹਿਲੀਆਂ ਚਾਰ ਪੰਕਤੀਆਂ 'ਚ ਹੀ ਨਾ ਵਾਹਿਗੁਰੂ ਜੀ ਨੇ ਤੁਹਾਨੂੰ ਮਿਲਾ ਦਿੱਤਾ ਵਾ, ਕਹਿੰਦੇ ਸਦਾ ਸਲਾਹੀ ਐਨ ਜਪੀ ਸਦਾ ਸਲਾਹੀ ਸਾਜ ਸ਼ਬਦ ਦੇ ਬੁਲਾਈ, ਜਿਵੇਂ ਤੁਸੀਂ ਲੱਗੇ ਸੀਗੇ ਹੈ ਨਾ, ਅਨ ਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਨਿਤ ਰਿੱਧ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵਰ ਨਾ ਜਾਣੇ ਦੂਜਾ। ਸਾਨੂੰ ਪਹਿਚਾਣ ਕਰਾਈ ਆ ਗੁਰਬਾਣੀ ਦੇ ਵਿੱਚ ਕਿ ਜਦੋਂ ਤੁਸੀਂ ਅਨਹਦ ਘਨੇਰੇ ਸ਼ਬਦ ਸੁਣਨ ਲੱਗ ਪਏ ਤੁਸੀਂ ਉਹਦੇ ਨੇੜੇ ਹੋ ਗਏ ਹੋ, ਅਤੇ ਫਿਰ ਸ਼ਬਦ ਸੁਣਦਿਆਂ ਤੁਹਾਨੂੰ ਫੁਰਨਾ ਦੂਜੇ ਦਾ ਨਾ ਆਵੇ ਕੋਈ, ਅਤੇ ਫਿਰ ਉਹਨੇ ਦਰਸ਼ਨ ਦੇਣੇ। ਜਿੰਨਾ ਚਿਰ ਕਈ ਵਾਰੀ ਨਾ ਕਈ ਕਹਿੰਦੇ ਸਾਨੂੰ ਸ਼ਬਦ ਵੀ ਸੁਣਦੇ ਆ ਅੱਗੇ ਪ੍ਰਕਾਸ਼ ਨਹੀਂ ਹੁੰਦਾ, ਉਹ ਕਿਉਂ ਨਹੀਂ ਹੁੰਦਾ, ਉਹ ਵਿਚਾਰਾਂ 'ਚ ਸੁਣੀ ਜਾਂਦੇ ਸ਼ਬਦਾਂ, ਉਹ ਫੁਰਨਿਆਂ ਤੋਂ ਰਹਿਤ ਹੋ ਕੇ ਉਹਨਾਂ 'ਚ ਧਿਆਨ ਲਾਉਣਾ ਹੁੰਦਾ ਪੂਰਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ, ਹਾਂ ਜਦੋਂ ਤੁਸੀਂ ਧਿਆਨ ਲਾਉਂਦੇ ਸਮਾ ਜਾਓਗੇ ਤੂੰ ਨੌ ਦਰ ਨੂੰ ਛੱਡ ਜਾਓਗੇ, ਅੱਗੇ ਫਿਰ ਪ੍ਰਕਾਸ਼ ਹੀ ਹੈ। ਉਹਨੂੰ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਬੈਠਾ, ਉਹ ਫਿਰ ਸਤਿਗੁਰੂ ਇਹ ਹੁਣ ਵੇਖੋ ਸਤਿਗੁਰੂ ਨੇ ਇੱਕ ਬਚਨ ਕੀਤਾ ਵਾ, ਕਹਿੰਦੇ ਤੁਸੀਂ ਇਹ ਵੇਖਿਓ ਧਿਆਨ ਨਾਲ ਕਿ ਤੁਹਾਡੇ ਅੰਦਰ ਜਿਹੜਾ ਹੈ ਕੋਈ ਹਉਮੈ ਤਾਂ ਨਹੀਂ, ਦੂਜਾ ਹੁੰਦਾ ਹਉਮੈ, ਦੂਜਾ ਕੀ ਹੈ ਜੀ ਹਉਮੈ, ਅਤੇ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਹੋਈ, ਹੈ ਨਾ, ਅਤੇ ਹੁਣ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਜਪਦਿਆਂ ਨੂੰ, ਅਤੇ ਹੁਣ ਕਈ ਗੁਰਮੁਖ ਪੁੱਛਦੇ ਜੀ ਸਾਨੂੰ ਪਹਿਚਾਣ ਕਿੱਦਾਂ ਆਵੇ ਵੀ ਦੂਜਾ ਸਾਡੇ ਅੰਦਰ ਹੈ ਨਹੀਂ ਗਾ, ਨਾਨਕ ਗੁਰਮੁਖ ਏਕ ਪਛਾਣੇ ਅਵਰ ਨਾ ਜਾਣੇ ਦੂਜਾ, ਇਹ ਪੰਜ ਹੀ ਨੇ ਹੈ ਨਾ, ਵੀ ਉਹਨਾਂ 'ਚੋਂ ਕੌਣ ਨਹੀਂ ਹੈਗਾ, ਅਤੇ ਹਉਮੈ ਦੀ ਉਹ ਕਹਿੰਦਾ ਪਛਾਣ ਕਿੱਦਾਂ ਆਉਂਦੀ ਹੈ, ਤੁਸੀਂ ਵੀ ਸੁਣ ਲਓ ਧਿਆਨ ਨਾਲ, ਜਦੋਂ ਤੁਹਾਨੂੰ ਕੋਈ ਸ਼ਬਦ ਦੀ ਚੋਟ ਮਾਰੇਗਾ ਤੁਸੀਂ ਇਹ ਵੇਖਣਾ ਵੀ ਸਾਨੂੰ ਗੁੱਸਾ ਆਉਂਦਾ ਕਿ ਨਹੀਂ, ਬਸ ਆਹ ਸੌਖਾ ਜਿਹਾ ਤਰੀਕਾ ਜੀ, ਕੋਈ ਸ਼ਬਦ ਦੀ ਚੋਟ ਮਾਰੇ ਤੁਹਾਨੂੰ ਆਪਣੇ ਸੰਗਤ 'ਚੋਂ ਹੀ ਮਾਰਦੇ ਕੋਈ, ਹੈ ਨਾ, ਜਾਂ ਘਰ ਹੀ ਕੋਈ ਕੋਈ ਕਹਿ ਦੇਵੇ ਕੋਈ ਗੱਲ, ਹੈ ਨਾ, ਅਤੇ ਤੁਸੀਂ ਇਹ ਚੈੱਕ ਕਰਨਾ ਵੀ ਗੁੱਸਾ ਆਇਆ ਵਾ ਕਿ ਨਹੀਂ ਆਇਆ, ਬਸ ਜੇ ਤਾਂ ਆ ਗਿਆ ਤਾਂ ਫਿਰ ਕਿਸੇ ਬੰਨੇ ਲੱਗੇ,
है ना, जे तो अंदर मच गया ना, मच गया बस फिर नहीं गए पासे लगे, है ना, फिर लगांगे लगना भी नहीं क्योंकि समझे नहीं है ना। फरीदा जोत है मारन मुकिया तिना ना मारे घूमत, गल तो मनी नहीं। तुसी ये कहना वा जे किसी ने कह दिता भी ये संगत नहीं करते, इन्हों संगत का असर नहीं होया, संगत भी करते हैं, संगत का असर भी बहुत घट हों, हर एक नहीं हों, क्योंकि आप सीखते ही नहीं गए संगत च आ गए। जे परहेज दस देंगे बापू जी भी हम नहीं चंगे बुरा नहीं कोई, वो कहते हैं अं चंगे हाँ, ये बुरा बंदा मैनू इदा कह गया है ना, आप इदा कहने असं तो चंगे संगत करते हैं, ये बुरा बंदा मैनू इदा कह गया है ना। उदों चैक करना हुंदा वा, जां जांदिआं तुहानूं कोई हारन मार देवे फिर गुस्सा आउंदा, जो कार चलाउंदे हो बस ये ध्यान रखना वा। ये बहुत छोटिया छोटिया गल्लां वा ते है नोट करन वालियां वा। निंदा नहीं करनी किसी की, निंदा भली किसी की ना ही, मनमुख मुग्ध करन मूँह काले तिना निंदकां नरके घोर पवन। भाई बाबा कबीर साहब कहिंदे आ ना, कहिंदे निंदक हमरे कपड़े धोवे, निंदा जन को खरी प्यारी। कहिंदे जिहड़ा निंदा करदे आ ना, एक तो कपड़े हत्थां नाल धोने आ, कहिंदे वह मेरे मन के कपड़े जिहड़े मेरे मन की मैल है ना अपने मूँह नाल धोंदा रसन नाल। जिहदी निंदा कर रहे हो उहनू फायदा होण डिआ वा, वह निर्मल हो जाता वा। तुसीं चैक करिओ अपने आप नूं सारे, आपां कदी करदे आ किसे नाल जो कोई मिलता तो फलाने की गल शुरू कर दिए, वो इदा जी इदा कर देने, वो तुसी उहदे कपड़े धोन लग पे हो, तुहाडा जिहड़ा धन खत्म होने लग पैंदा उहदा फायदा होने लग पैंदा जिहदा तुसी ध्यान रखिया। वो फिर तुहानू संगत च आके भी नहीं छड्डेगा, उहदा अक्स जिहड़ा वा ना तुहाडे इत्थे भी सामने आएगा, अखां च उहदा ध्यान आएगा। संगत च आके भी नहीं वो बंदा छड्डदा तुहानू जिदे नाल थोड़ा जिहा शब्दों का टकराव हो गया, उन्हें छेती कित्यां क्लीन अप नहीं होण देना मन नूं। इसलिए सानूं बहुत ध्यान रखना पैणा वा, ते इहदा इक्को ही साबण आ, मूत पलीती कपड़ होए दे साबुण, लईओ धोए भरीए मत, पापां के संग ओ धोपै नावे किरण। आ जिहड़ा वाहिगुरु वाहिगुरु वाहिगुरु वाह गुरु वाह गुरु वाह गुरु।

ਵੀਰੇ ਅੱਖਾਂ ਬੰਦ ਕਰਕੇ, ਮਨ ਅੱਖਾਂ 'ਚ ਆ, ਜੋ ਅੱਖਾਂ ਬੰਦ ਕਰਦੇ ਕੰਨਾਂ 'ਚ ਆ ਜਾਂਦਾ, ਫਿਰ ਵਾਹਿਗੁਰੂ ਸੁਣੇਗਾ ਧੁੱਪ ਜਾਏਗਾ, ਜਿਹਨੇ ਸੁਣਿਆ ਹੀ ਨਾ ਧੁੱਪਣਾ ਨਹੀਂ। ਵਾਹਿਗੁਰੂ ਵਾਹਿਗੁਰੂ।

그냥 그를 그냥 그를

ਸੋਗਰੂ ਪਿਆਰਿਓ, ਗੁਰੂ ਰਾਮਦਾਸ ਜੀ ਨੇ ਅੱਜ ਇਹੀ ਬਖਸ਼ਿਸ਼ ਕੀਤੀ ਆ। ਕਹਿੰਦੇ ਇਸ ਤਰ੍ਹਾਂ ਤੁਸੀਂ ਜਿਉਂਦੇ ਮਰਨਾ ਸਿੱਖ ਲਓ ਸ਼ਬਦ ਦੇ ਰਾਹੀਂ। ਮਰਨਾ ਹੁੰਦਾ ਸੌਂ ਜਾਣਾ, ਮਰਦੇ ਅਸੀਂ ਰੋਜ਼ ਹੀ ਹਾਂ। ਜਦੋਂ ਮਨ ਇਸ ਸਰੀਰ ਨੂੰ ਛੱਡ ਜਾਂਦਾ ਉਦੋਂ ਕਹਿੰਦੇ ਮਰ ਗਏ, ਪਰ ਕਹਿੰਦੇ ਤੁਸੀਂ ਜਿਉਂਦੇ ਮਰਨਾ ਸਿੱਖੋ। ਜੀਵਤ ਮਰੇ ਮਰੇ ਫੁੱਲ ਜੀਵੇ ਐਸੇ ਸੁੰਨ ਸਮਾਇਆ। ਇਹਦੇ ਜੇ ਜਿਉਂਦੇ ਜੀ ਮਰਨਾ ਸਿੱਖ ਲਓਗੇ ਤਾਂ ਤੁਸੀਂ ਆਪਣੇ ਘਰ ਜਾ ਕੇ ਸਮਾ ਜਾਓਗੇ, ਅਤੇ ਜੇ ਨਾ ਸਿੱਖੇ ਤਾਂ ਫਿਰ ਜੰਮ ਕੱਢ ਕੇ ਖੜਦੇ ਨੇ, ਹੈ ਨਾ, ਫਿਰ ਜੰਮ ਆਉਂਦੇ ਨੇ। ਅਮਲ ਸਿਰਾਨੋਂ ਲੇਖਾ ਦੇਣਾ, ਫਿਰ ਲੇਖਾ ਦੇਣਾ ਪੈਂਦਾ, ਆਏ ਕਠਣ ਦੂਤ ਜੰਮ ਲੈਣ। ਪਰ ਜੇ ਤੁਸੀਂ ਸ਼ਬਦ ਦੇ ਨਾਲ ਮਰਨਾ ਸਿੱਖ ਗਏ, ਹੁਣ ਵੇਖੋ ਜਿਵੇਂ ਆਹ ਲਿਵ ਲਾ ਕੇ ਤੁਸੀਂ ਜਪ ਰਹੇ ਸੀ, ਇਸੇ ਤਰ੍ਹਾਂ ਰਾਤ ਨੂੰ ਤੁਸੀਂ ਬੈਠ ਕੇ ਨਾ ਉਨ੍ਹਾਂ ਚਿਰ ਭਾਵੇਂ ਉੱਥੇ ਹੌਲੀ ਜਪ ਲਿਆ ਕਰੋ, ਆਪਣੀ ਆਵਾਜ਼ ਨੂੰ ਸੁਣੋ। ਹੌਲੀ ਦਾ ਮਤਲਬ ਹੈ ਕਈ ਵਾਰੀ ਘਰ ਦੇ ਵਿੱਚ ਕਈਆਂ ਨੇ ਕੰਮਾਂ 'ਤੇ ਜਾਣਾ ਹੁੰਦਾ, ਉਹ ਫਿਰ ਉੱਚੀ ਨਹੀਂ ਬੋਲਣਾ ਹੁੰਦਾ ਉੱਥੇ। ਜੇ ਤੁਹਾਡੇ ਕੋਲ ਹੈਗਾ ਪ੍ਰਬੰਧ ਤੁਸੀਂ ਆਪਣੇ ਕਮਰੇ 'ਚ ਜਪ ਸਕਦੇ ਹੋ, ਪਰ ਉੱਥੇ ਇਹ ਤਰੀਕਾ ਸਿੱਖੋ ਕਿ ਇੱਦਾਂ ਜਪਦਿਆਂ ਜਪਦਿਆਂ ਨੀਂਦ ਆਵੇ। ਵਾਹਿਗੁਰੂ

그름. ਉਸਨੂੰ ਕਹਿੰਦੇ ਨੇ ਭੌਜਲ ਪਾਰ ਕਰ ਜਾਣਾ। ਹੁਣ ਭੌਜਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਇਹੋ ਹੀ ਸਿੱਖਦੇ ਰਹਿੰਦੇ ਹਾਂ। ਇੱਕ ਭੌਜਲ ਆ ਜਿਹੜੇ ਸਾਡੀਆਂ ਵਿਚਾਰਾਂ ਨੇ, ਸੋਚਾਂ ਨੇ, ਉਹ ਸਾਰਾ ਦਿਨ ਚੱਲਦੀਆਂ। ਤ੍ਰਿਲੋਕੀ ਜਿਹਨੂੰ ਕਹਿੰਦੇ, ਤਿੰਨਾਂ ਗੁਣਾਂ ਦੀ ਮਾਇਆ ਦੇ ਵਿਚਾਰ, ਇਹਦੇ 'ਚ ਡੁੱਬਿਆ ਰਹਿੰਦਾ ਮਨ। ਅਤੇ ਰਾਤ ਨੂੰ ਭੌਜਲ ਆ ਸੁਪਨੇ, ਦਿਨੇ ਸੋਚਾਂ 'ਚ ਡੁੱਬਿਆ ਰਹਿੰਦਾ, ਰਾਤ ਨੂੰ ਸੁਪਨਿਆਂ 'ਚ ਡੁੱਬ ਜਾਂਦਾ ਜਾ ਕੇ। ਅਤੇ ਜੇ ਤੁਸੀਂ ਇਹਨੂੰ ਭਵਜਲ ਪਾਰ ਕਰਾਉਣਾ ਨਾ, ਫਿਰ ਆਹ ਸ਼ਬਦ ਆ, ਕਹਿੰਦੇ ਭਵਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਏ। ਲੰਘ ਜਾਓਗੇ ਜੇ ਇੱਦਾਂ ਸੌਵੋਗੇ ਤਾਂ, ਅਤੇ ਜੇ ਲੰਮੇ ਪੈ ਕੇ ਸੌਂਗੇ ਤਾਂ ਫਿਰ ਸੁਪਨਿਆਂ 'ਚ, ਫਿਰ ਡੁੱਬੇ ਰਹਿਣਾ ਸਾਰੀ ਰਾਤ। ਇਹ ਧਿਆਨ ਰੱਖਿਆ ਕਰੋ, ਆਪਾਂ ਜਾ ਕੇ ਤਾਂ ਬਸ ਪੈਣ ਦੀ ਕਰਦੇ ਹਾਂ ਵੀ ਥੱਕੇ ਬੜੇ ਅੱਜ ਦੇ, ਸੌਂ ਜਾਓ। ਉਹ ਪਾ ਦਿੰਦੇ ਨੇ ਪੰਜੇ ਇਕੱਠੇ ਹੋ ਕੇ, ਅੱਜ ਤੂੰ ਥੱਕਿਆ ਬੜਾ, ਲੰਮੇ ਪੈ ਜਾ, ਪਰ ਫਿਰ ਡੁੱਬ ਜਾਂਦੇ ਹਾਂ। ਸਤਿਗੁਰੂ ਨੇ ਕਿਹਾ ਕਿਤੇ ਹਉਂ ਪੁੱਛੂ ਆਪਣੇ ਸਤਿਗੁਰੂ, ਹਉਂ ਪੁੱਛੂ ਆਪਣੇ ਸਤਿਗੁਰੂ ਦਾਤਾ ਕਿਨ ਬਿੱਧ ਦੁੱਤਰ ਤਰੀਏ ਰਾਮ। ਇੱਥੇ ਦੁੱਤਰ ਕਹਿ ਲਓ, ਭਵਜਲ ਕਹਿ ਲਓ, ਇੱਕੋ ਗੱਲ ਆ, ਸੰਸਾਰ ਸਾਗਰ ਕਹਿ ਲਓ। ਅਤੇ ਸਤਿਗੁਰੂ ਨੂੰ ਪੁੱਛਣਾ ਹੁੰਦਾ, ਅੱਜ ਗੁਰੂ ਰਾਮਦਾਸ ਜੀ ਸਮਝਾ ਰਹੇ ਹਾਂ, ਕਹਿੰਦੇ ਤੁਸੀਂ ਕੀ ਕਰਿਆ ਕਰੋ, ਸਤਿਗੁਰ ਭਾਏ ਚੱਲੋ ਜੀਵਤਿਆਂ ਇਉਂ ਮਰੀਏ ਰਾਮ। ਕਹਿੰਦੇ ਜਿਵੇਂ ਸਤਿਗੁਰੂ ਗੁਰਬਾਣੀ ਗੁਰੂ ਕਹਿ ਰਹੇ ਨੇ ਉਹਦੇ ਅਨੁਸਾਰ ਕਰਿਆ ਕਰੋ ਸਿਮਰਨ। ਅਤੇ ਸਿਮਰਨ ਕਰਦਿਆਂ ਕਰਦਿਆਂ ਸ਼ਬਦ ਮਰੇ ਅਤੇ ਸਦਾ ਆਨੰਦ, ਮਰਨਾ ਹੁੰਦਾ ਸੌਂ ਜਾਣਾ, ਸ਼ਬਦ ਮਰੇ ਅਤੇ ਲੰਮੇ ਪੈ ਕੇ ਨਹੀਂ ਸੌਣਾ, ਉਹ ਸੁਪਨਿਆਂ ਚੱਲ ਜੂਗੀ। ਜਿਹਨੂੰ ਕਹਿੰਦੇ ਕਿਤੇ ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਸ਼ਿਆਮ ਸੁੰਦਰ ਤਜ, ਆਪਾਂ ਤੁਹਾਨੂੰ ਜਪਣਾ ਸੀ ਸ਼ਿਆਮ ਸੁੰਦਰ ਨੂੰ ਵਾਹਿਗੁਰੂ, ਅਤੇ ਆਪਾਂ ਸੌਂ ਗਏ ਲੰਮੇ ਪੈ ਗਏ। ਕਿਤੇ ਮਹਾਂਮੂਹਣੀ ਦੂਤਾਂ ਲਾਈ, ਇਹ ਫਿਰ ਦੂਤ ਕੱਢਦੇ ਸਾਨੂੰ ਇੱਥੋਂ ਰਾਤ ਨੂੰ ਵੀ, ਹਾਂਜੀ ਅੰਤ ਸਮੇਂ ਵੀ ਇਹਨੇ ਕੱਢਣਾ ਵਾ। ਫਿਰ ਅੱਗੇ ਦੱਸਿਆ ਵਾ ਕਿ ਤੁਸੀਂ ਕਿਸ ਤਰ੍ਹਾਂ ਸੌਣਾ। ਉਹ ਫਿਰ ਸਤਿਗੁਰੂ ਕਹਿੰਦੇ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਹੁਣ ਸਤਿਗੁਰ ਦੱਸਣ ਲੱਗੇ ਨੇ, ਕਹਿੰਦੇ ਸਤਿਗੁਰ ਭਾਏ ਚੱਲੋ ਜੀਵਤਿਆਂ ਮਰੀਏ ਰਾਮ, ਜੀਵਤਿਆਂ ਮਰੀਏ ਭੌਜਲ ਤਰੀਏ। ਜੇ ਤੁਸੀਂ ਜਪਦੇ ਜਪਦੇ ਸੌਂਗੇ ਨਾ ਤਾਂ ਤਰ ਗਏ। ਗੁਰਮੁਖ ਨਾਮ ਸਮਾਵੈ, ਉਹ ਗੁਰਮੁਖ ਨੇ ਜਿਹੜੇ ਜਪਦਿਆਂ ਜਪਦਿਆਂ ਭੌਜਲ ਲੰਘ ਕੇ ਵਾਹਿਗੁਰੂ ਕੋਲ ਜਾਂਦੇ ਨੇ, ਸਮਾ ਕੇ। ਕਿਤੇ ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਰਾਮ ਨਾਮ ਲਿਵ ਲਾਏ। ਜਿਹੜੇ ਲਿਵ ਲਾ ਲੈਂਦੇ ਨੇ ਅਤੇ ਫਿਰ ਉਹਨਾਂ ਦੀ ਮਤ ਜਿਹੜੀ ਆ ਉਹ 'ਚ ਪ੍ਰਕਾਸ਼ ਦਿਸਣ ਲੱਗ ਪੈਂਦਾ। ਕਿਤੇ ਮਤ ਪ੍ਰਕਾਸ਼ ਭਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਆ ਵੇਖੋ ਇਹਨੂੰ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਹਰੇਕ ਸ਼ਬਦ ਦੇ ਵਿੱਚ ਮਿਲਾ ਪਿਆ, ਹਰੇਕ ਸ਼ਬਦ, ਕੋਈ ਸ਼ਬਦ ਲੈ ਲਓ। ਤਾਂ ਹੀ ਤਾਂ ਸ਼ਮੇਸ਼ ਪਿਤਾ ਜੀ ਨੇ ਕਿਹਾ ਜੋ ਪ੍ਰਭ ਕੋ ਮਿਲਬੋ ਚਾਹੇ, ਜੋ ਪ੍ਰਭ ਕੋ ਮਿਲਬੋ ਚਾਹੇ, ਕੀ ਕਰੇ, ਇੱਕ ਸ਼ਬਦ ਕਮਾ ਲਓ ਕੋਈ ਵੀ, ਖੋਜ ਸ਼ਬਦ ਮੈਂ ਲਿਖ। ਕਿੰਨੇ ਸ਼ਬਦ ਨੇ ਗੁਰਬਾਣੀ 'ਚ, ਇੱਕ ਸ਼ਬਦ ਕਮਾ ਲਓ ਜਿਹੜਾ ਅੱਜ ਆਇਆ, ਇਹੀ ਕਮਾ ਲਓ ਹੁਕਮਨਾਮਾ ਸਾਹਿਬ, ਪਰ ਕਮਾਉਣਾ ਪੈਣਾ। ਗੁਰਬਾਣੀ ਕਮਾਉਣ ਦਾ ਵਿਸ਼ਾ ਇਕੱਲਾ ਪੜ੍ਹਨ ਦਾ ਨਹੀਂ, ਅਸੀਂ ਪੜ੍ਹ ਸੁਣ ਲੈਂਦੇ ਹਾਂ, ਕਮਾਉਂਦੇ ਨਹੀਂ। ਸਮਝ ਲੱਗ ਗਈ ਹੈ ਜੀ ਸਾਰਿਆਂ ਨੂੰ? ਹਾਂਜੀ, ਦੇਖੋ ਕਿੱਥੋਂ ਤੱਕ ਲੈ ਗਏ ਸਤਿਗੁਰਾਂ ਨੇ, ਸਾਰਾ ਕੁਛ ਦੱਸ ਦਿੱਤਾ। ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ, ਹਉ ਪੁੱਛੂ ਆਪਣੇ ਸਤਿਗੁਰੂ ਦਾਤਾ ਕਿਨ ਬਿਧ ਦੁੱਤਰ ਤਰੀਏ ਰਾਮ, ਵੀ ਇਹ ਜਿਹੜਾ ਸੁਪਨਿਆਂ ਦਾ ਸੰਸਾਰ ਸਾਗਰ ਆ ਵਿਚਾਰਾਂ ਦਾ, ਇਹਨੂੰ ਕਿੱਦਾਂ ਪਾਰ ਕਰੀਏ। ਅਤੇ ਰਹਿ ਰਾਸ 'ਚ ਰੋਜ਼ ਪੜ੍ਹਦੇ ਤੁਸੀਂ, ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਆਓ ਥੋੜ੍ਹਾ ਜਿਹਾ ਫਿਰ ਧਿਆਨ ਲਾਓ।

ਸੋ ਅੱਜ ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕਰ ਦਿੱਤੀ, ਸਾਨੂੰ ਉਪਦੇਸ਼ ਕਰ ਦਿੱਤਾ, ਆਵੋ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਗੋਣ ਗਾ ਗਾ ਕੇ ਜਦੋਂ ਆਪਾਂ ਮਨ ਨਿਰਮਲ ਕਰ ਲਿਆ, ਉਸੇ ਵੇਲੇ ਹੀ ਇਹ ਦਰ 'ਤੇ ਜਾ ਕੇ ਬੈਠ ਗਿਆ, ਘਰ ਪਹੁੰਚ ਗਿਆ, ਗੁਰਮੁਖ ਮਿਲ ਰਹੀ ਹੈ, ਘਰ ਵਾਜੇ ਸ਼ਬਦ ਕਨੇਰੇ ਰਾਮ। ਇਹ ਸਾਡੇ ਘਰ ਦੀ ਨਿਸ਼ਾਨੀ। ਸੋ ਸ਼ਬਦ ਕਨੇਰੇ ਹਰ ਪ੍ਰਭ ਨੇੜੇ, ਤੂੰ ਕਰਤਾ ਸਭ ਥਾਈ, ਐਨਸ ਜਪੀ ਸਦਾ ਸਲਾਹੀ, ਸਾਚ ਸ਼ਬਦ ਲਿਵਲਾਈ। ਆਹ ਤਰੀਕਾ ਆਪਾਂ ਸਿੱਖਿਆ, ਸਾਚ ਸ਼ਬਦ ਕਿਹਾ, ਵਾਹਿਗੁਰੂ ਲਿਵਲਾ ਕੇ ਜਪਿਆ ਕਰੋ, ਫੁਰਨਾ ਨਾ ਆਵੇ ਕੋਈ ਵੀ। ਠੀਕ ਹੈ ਜੀ, ਹੁਣ ਭੈਣਾਂ ਨੇ ਸੁਖਮਨੀ ਸਾਹਿਬ ਜੀ ਦਾ ਜਾਪ ਪਾਠ ਕਰਨਾ, ਅਤੇ ਆਪਾਂ ਉੱਪਰ ਕਮਰੇ 'ਚ ਬੈਠ ਕੇ ਘੰਟਾ ਕੁ ਹੋਰ ਲਿਵਲਾ ਕੇ ਦੇਖਦੇ ਹਾਂ। ਠੀਕ ਹੈ ਜੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹਾਂ, ਪੜ੍ਹਨਾ ਵੀ ਆ ਅਤੇ ਗਾਉਣੇ ਵੀ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰਮੁਖ ਪਿਆਰਿਓ, ਅੱਜ ਇੰਨਾ ਹੀ ਸਮਾਂ ਸੀ ਇੱਥੇ, ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਨੇ ਵੀ ਕਿਹੜੀ ਚੀਜ਼ ਦੀ ਲੋੜ ਹੈ ਸਾਨੂੰ ਨਹੀਂ ਪਤਾ। ਵਾਹਿਗੁਰੂ ਸਾਹਿਬ।

ਐਕਚੁਅਲੀ ਮੇਰੀ ਵੀ ਨਹੀਂ ਸੀ ਆਈ ਗੱਲ, ਸਪੀਕਰ ਦਾ ਬਹੁਤ ਫਰਕ ਹੈ। ਧੰਨਵਾਦ। ਵਾਹਿਗੁਰੂ ਬੋਲੋ, ਵਾਹਿਗੁਰੂ ਬੋਲੋ, ਵਾਹਿਗੁਰੂ।

0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
1: ਪ੍ਰਭ ਕੇ ਸਿਮਰਨ ਅਨਜਨ ਜਾਗੈ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੇ ਸਿਮਰਨ ਰਿਧ ਸਦਨਉ ਨਿਧ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤ ਬੁੱਧ
0: ਪ੍ਰਭ ਕੇ ਸਿਮਰਨ ਜਪ ਤਪ ਪੂਜਾ
1: ਪ੍ਰਭ ਕੇ ਸਿਮਰਨ ਬਿਨਸੈ ਦੂਜਾ
0: ਪ੍ਰਭ ਕੇ ਸਿਮਰਨ

0: ਨੇ ਕਰਤਾ ਰਚਨਾ।
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਬੋ ਪਾਏ,
0: ਕਈ ਕੋਟ ਪਾਥਰ ਬਿਰਖ ਨੇ ਬਜਾਏ,
1: ਕਈ ਕੋਟ ਪੌਣ ਪਾਣੀ ਵੇ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿਅ ਸੂ ਨਖੱਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਭ ਸਮਗਰੀ।